0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤਨਾ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤ ਸੰਗਤ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਿਮਰ ਤੌਰ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਹੋ ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ। ਸੰਗਤਾਂ ਨੇ ਆਪਣੇ ਘਰੀਂ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ, ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ ਹੈ ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ। ਅਤੇ ਫਿਰ ਕੀ ਹੋਏਗਾ? ਸਮਝੋ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ,

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਗੋਤੀ ਪਾਛੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਕਿ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨਿਧਿਆਵਤ ਆਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਚੈਨ ਕਰਕੇ ਘਰ ਸਤੇ ਬੋਲੋ ਜੀ ਵਾਹਿਗੁਰੂ ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਚੱਪੀਆਂ ਚੱਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹਿ ਦੇਖ ਡਿਡ ਕੀਤਾ ਤੇ ਨਾ ਪਿਆਰੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਮੀਆਂ ਚਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਸਤਾਂ ਦਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਣ ਕਾ ਸਦ ਕਾ ਸਰ ਸੁਖ ਹੋ ਗਿਆ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਇਤ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਹਿ ਜਾ ਖਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੜ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਜ ਸਦਾ ਸ਼ਾਹਿਤ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਨੂੰ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਓਟੀਆਂ ਦੀ ਓਟ ਗੁਰੂ ਨੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਹੇ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਨਿਰਾਸ ਇਹ ਗਰੀਬ ਰਿਵਾਜ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਉਤਾਰ ਦਿੱਤਾ ਜੀ ਆਪ ਜੀ ਦੀ ਬਖਸ਼ਿਸ਼ ਹੋਈ ਆਪਦੇ ਚਰਨਾਂ ਗਰੀਬ ਰਿਵਾਜ ਪੁੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਗੂਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਫਿਰ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਸਾਂਝੀ ਕਿਰਪਾਲਤਾ ਕਰੋ ਜੀ ਗਰੀਬ ਰਿਵਾਜ ਛੋਟੇ ਪਿੱਤਰ ਵਾਲੀ ਚਾਨੀ ਬਾਲ ਬੁੱਧੀ ਬਖਸ਼ਿਸ਼ ਕਰੋ ਕਿਰਪਾ ਕਰੋ ਮਿਹਰ ਕਰੋ ਅੱਗੋਂ ਤੋਂ ਛੋਟੇ ਪਿੱਤਰ ਵਾਲੀ ਚਾਨੀ ਬਾਲ ਬੁੱਧੀ ਬਖਸ਼ਿਸ਼ ਕਰੋ ਗਰੀਬ ਰਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਛੱਡ ਜਾਏਗਾ ਤਿਆਰ ਕਰ ਹੱਥ ਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਜਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਆਪ ਦੇ ਬਖਸ਼ਿਆ ਦਾਤਾ ਲੰਗਰਾਂ ਤੁਰ ਸਵਾਰੇ ਪ੍ਰਵਾਨ ਕਰਨੀ ਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਲੀ ਕਰਾਂ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਾਜ ਕਿਰਪਾ ਪਾਤਸ਼ਾਹ ਜੋ ਗਰੀਬ ਨਾਜ ਤਾਰ ਅੱਜ ਤੇ ਪਾਤਸ਼ਾਹ ਆਪਣੇ ਬਖਸ਼ਿਸ਼ ਕੀਤੀ ਆ ਪਾਦਰੂ ਦਾ ਮਹੀਨਾ ਚੜਿਆ ਸੰਗਰਾਂਦ ਦਾ ਇਤਾਰ ਕੀਤਾ ਜੀ ਸੋ ਇਸ ਖੁਸ਼ੀ ਵਿੱਚ ਤਾਰ ਜੀ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਤਾਰ ਬੇਅੰਤ ਮਾਇਆ ਵੱਲੋਂ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦਿੱਤਾ ਆਪ ਦਰ ਕੇ ਸੇਵਾਦਾਰ ਤਾਰ ਪਿਤਾ ਜੀ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਜੋ ਇਸ ਵੇਲੇ ਸ੍ਰੀ ਪਾਤਸ਼ਾਹ ਹਸਪਤਾਲ ਵਿੱਚ ਨੇ ਦੇਰ ਰੋਗਤਾ ਵਾਸਤੇ ਆਪਦੇ ਚਰਨਾਂ ਦੀ ਅਰਦਾਸ ਭੇਜੀ ਕਰਦੇ ਕਿਰਪਾ ਕਰਤਾ ਅੱਜ ਬਖਸ਼ਿਸ਼ ਕਰ ਰਿਹਾ ਹਾਂ ਭਾਈ ਪਰਮਜੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜੂ ਬਖਸ਼ੋ ਤੁਸੀਂ ਕੀ ਨਾਮ ਦਾ ਚਾਰੀ ਕਲਾ ਬਖਸ਼ੋ ਦੇਰ ਕਰਦਾ ਬਖਸ਼ਿਸ਼ ਦੀ ਕਿਰਪਾ ਦਾ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਬਿਸ਼ਚੰਦਰ ਕੌਰ ਗ੍ਰੰਥ ਸਾਹਿਬ ਬੱਚਿਆਂ ਦੇ ਵੀਜ਼ੇ ਰੱਖਣ ਵਾਸਤੇ ਬੇਅੰਤ ਮਾਲਾ ਖਾਸ ਉਤਾਰ ਪ੍ਰਵਾਨ ਕਰੋ ਉਹਨਾਂ ਦੇ ਬੱਚਿਆਂ ਨੂੰ ਵੀਜ਼ੇ ਬਖਸ਼ਿਸ਼ ਕਰਨ ਦੀ ਕਿਰਪਾ ਦਾ ਕਰੋ ਜੀ ਮੈਂ ਭਾਈ ਜਸਵੀਰ ਸਿੰਘ ਬਿਲਡਿੰਗ ਫੰਡ ਵਾਸਤੇ 1,00,000 ਰੁਪਏ ਦਾ ਕਦਰ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਭਾਈ ਤਾਰਾ ਸਿੰਘ ਜੀ ਬਿਲਡਿੰਗ ਫੰਡ ਵਾਸਤੇ 1,00,000 ਰੁਪਏ ਤੱਕ ਦਾ ਪ੍ਰਵਾਨ ਕਰੋ ਦਿੱਤਾ ਆਪਣੇ ਸੇਵਕਾਂ ਦੀ ਸੇਵਾ ਪ੍ਰਵਾਨ ਕਰੋ ਅਤੇ ਆਪਣੇ ਸੇਵਕਾਂ ਦੀ ਕਮਾਈਆਂ ਸਫਲ ਕਰੋ ਘਰ ਜਵਾਦ ਦਿੱਤਾ ਸ਼ੁਭਕਾਮਨਾ ਵਾਸਤੇ ਮਦਦ ਪੂਰੀਆਂ ਕਰੋ ਜੀ ਦਿੱਤਾ ਕਿਰਪਾ ਕਰੋ ਰਾਜਿੰਦਰ ਪਾਲ ਸਿੰਘ ਗਰੀਬ ਰਿਵਾਜ ਸੰਗਰਾਂਦ ਦਾ ਦਿਨ ਜਾਣ ਕੇ ਵਰਤਮਾਨ ਦਾ ਘਰ ਉਤਾਰ ਪ੍ਰਵਾਨ ਕਰੋ ਗਰੀਬ ਰਿਵਾਜ ਜੀ ਗਰੀਬ ਰਿਵਾਜ ਬੱਚੇ ਜੋਤੀ ਅਤੇ ਰਵਿੰਦਰ ਦੀ ਸ਼ਾਦੀ ਦੇ ਸੇਵਕ ਵੱਲੋਂ ਆਪਣੇ ਪੁੱਤਰ ਮਾਲੇ ਹਾਦਰ ਨੂੰ ਅੰਗੀਕਾਰ ਕਰੋ ਸੇਵਕਾਂ ਦੀ ਲੋਕ ਲੋਕ ਪੜ੍ਹਦੇ ਟੱਕੋ ਸਰ ਮਿਹਨਤ ਮਾਇ ਬੇਟਾ ਕਿ ਕਮਾਈਆਂ ਸਫਲ ਕਰੋ ਜੀ ਗਰੀਬ ਰਿਵਾਜ ਭਾਈ ਸੁਰਜੀਤ ਸਿੰਘ ਮੈਂ ਸੰਗਰਾਂਦ ਦਿਨ ਜਾਣ ਕੇ ਮਿਹਨਤ ਮਾਇਆ ਘਰ ਉਤਾਰ ਪ੍ਰਵਾਨ ਕਰੋ ਜੀ ਭਾਈ ਕੈਨ ਸਿੰਘ ਬਨਵੈਲ ਜੀ ਦੇਵਤਾ ਵਾਸਤੇ ਪਰਿਵਾਰ ਵੱਲੋਂ ਮਿਹਨਤ ਮਾਇਆ ਬੇਟਾ ਪ੍ਰਵਾਨ ਕਰਤਾ ਬਖਸ਼ਿਸ਼ ਕਰਦੇ ਹੋਏ ਹਾਂ ਭਾਈ ਕਹਿਣ ਸੇ ਬਲਵੰਤ ਨੂੰ ਦੇਰ ਉਤਾ ਦਾਲ ਮਿੱਤਰ ਬਾਲਦਾ ਕਰੋ ਚਾਹ ਦੀ ਕਲਾ ਬਖਸ਼ੋ ਤੰਦਰੁਸਤੀ ਬਖਸ਼ਿਆ ਦੀ ਕਿਰਪਾ ਕਰੋ ਜੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ
ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ, ਸਾ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਸੰਗਤਾਂ ਦਰ ਸਿਰ ਫੁੱਲ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ, ਕੀ ਬਣਵਾਇਆ ਕਿਰਪਾ ਕਰੋ ਦਿੱਤਾ ਸਾਰਸਾ ਬੰਦ ਨੂੰ ਸੇਵ ਕੌਮ ਨੂੰ ਏਕ ਤਤਵਾਗ ਬਿਆਜ ਬਖਸ਼ੀ ਕਰਕੇ ਸੱਤ ਰੋਜ਼ ਦਾਜ ਬਖਸ਼ੋ, ਚੰਨਣ ਜੋੜੋ ਤੁਹਾਨੂੰ ਦਾ ਪਿਆਰ ਦਿੱਤਾ ਹਰ ਹਰ ਮੈਦਾਨ ਦਵਾਨ ਖਦੇ ਵਾਂਗ ਬਾਜਦਾ ਕਰੋ ਜੀ। ਗੁਰੂ ਜੀ ਬਣਵਾਜ ਦੂਰ ਦੁਰਾਜੇ ਕਾਲਜ ਬੈਠੀਆਂ ਲਾਈਵ ਕਰਦਾ ਕਿਤੇ ਸ਼ਰਮ ਕਰ ਰਹੀਆਂ, ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖ ਲਓ, ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ, ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾਕਾਰੀ ਚਾਨਣ ਪ੍ਰਵਾਨ ਕਰੋ, ਬੱਚਿਆਂ ਤੇ ਕਮਾਈਆਂ ਸਬਰ ਕਰੋ, ਕਾਲ ਬੱਚ ਵੱਧ ਬਖਸ਼ੋ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਾਤਾ ਪੂਰੀਆਂ ਕਰੋ ਜੀ, ਬਖਸ਼ ਕਰੋ ਜੀ, ਧੰਨਵਾਦ ਮੇਰਾ ਅਧਿਕਾਰ ਸੱਚੇ ਪਾਤਸ਼ਾਹ ਜੀ, ਸੇਵਾ ਪ੍ਰਵਾਨ ਕਰੋ, ਪੁਨਾ ਚੁੱਕਾ ਜੀ ਮਾਹੀ ਬਖਸ਼ੋ, ਬਿਹਤਰ ਹੋ ਨਵੇਂ ਬਖਸ਼ ਕਰਕੇ ਬ੍ਰਹਮ ਪਾਦੋ ਦੀ ਸੰਗਰਾਂਦ ਦੀ ਖੁਸ਼ੀ ਵਿੱਚ ਤਾਰ ਜੀ, ਅੱਜ ਸ਼ਾਮਾਂ ਦੇ ਕਸਕੀ ਦਾ ਜਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦੁਰਾਜ ਬਣਾਓ, ਸ਼ੁੱਧ ਅਤੇ ਪੁੱਤਰ ਸੇਵਾ ਲੈਣ ਦੀ ਕਮਾ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਦਿੱਤਾ ਵਾ, ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਦੁਰਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ, ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ, ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਦੋ ਉਤਰੇ ਬਾ ਜੋ ਸ਼ਰ

0: lihat dan siagale.
1: Wahidu jika salsa, wahidu.

ਸਿਰ ਜੋ ਅੰਕਸ਼ ਹੈ ਪਹਿਰਨ ਦਿਓ ਸਿਰ ਦੇ ਮਨ ਤਨ ਆਗ ਰੱਖ ਕੇ ਉਹ ਵੀ ਸੇਵ ਕਦੇ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਦੋਏ ਪਰਮ ਪੁਲਾਣੀਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾ ਹੀ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੇਤਾ ਸਮੁੰਦਰ ਸਾਗਰ ਨੀਰ ਭਰਿਆ, ਚੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਰਾਜ ਦਰਬਾਰ ਦੀਆਂ ਹਾਜ਼ਰੀਆਂ, ਸੰਗਰਾਂਦ ਦੇ ਦਿਹਾੜੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਔਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣੀ ਭਾਗ ਵਿੱਚ ਅਰਦਾਸ ਉਪਰੰਤ ਆਪ ਨੇ ਬੜਾ ਸੁੰਦਰ ਹੁਕਮਨਾਮਾ ਸ਼ਰਵਣ ਕੀਤਾ ਹੈ, ਜੋ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ੀ ਹੋਈ ਸੀ, ਅਤੇ ਉਸ ਤੋਂ ਉਪਰੰਤ ਆਪ ਜੀ ਨੇ ਮਹੀਨੇ ਦਾ ਪਾਠ ਵੀ ਸ਼ਰਵਣ ਕੀਤਾ। ਭਾਦੋਵੇਂ ਪਰਮ ਪੁਲਾਣੀਆਂ, ਦੂਜੇ ਲਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਪਹਿਲੀਆਂ ਤੁਕਾਂ ਦੇ ਵਿੱਚ ਕਮਾਲ ਦੀ ਗੱਲ ਹੈ, ਸ਼ਿੰਗਾਰ ਕਾਹਦਾ? ਸਰੀਰ ਦਾ ਨਹੀਂ, ਮਨ ਦਾ। ਮਨ ਕਾਹਦੇ ਨਾਲ ਸ਼ਿੰਗਾਰਿਆ ਜਾਣਾ? ਬਾਣੀ ਨਾਲ, ਬਾਣੀ ਨਾਲ, ਬਾਣੀ ਨਾਲ, ਹੋਰ ਕਿਸੇ ਚੀਜ਼ ਨਾਲ ਨਹੀਂ। ਅਤੇ ਫਿਰ ਗੁਰਬਾਣੀ ਦੇ ਬਾਰੇ ਇਹ ਤਾਂ ਵੀ ਕਿਹਾ ਹੈ ਨਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅਮਰ ਸਾਰੇ, ਗੁਰ ਬਾਣੀ ਕਹਿ ਸਿਵ ਜਨ ਮਾਨੈ, ਪ੍ਰਤਾਪ ਗੁਰੂ ਨੇ ਸਾਰੇ। ਬਾਕੀ ਤਾਂ ਫਿਰ ਆਪਾਂ ਦੇਹਧਾਰੀਆਂ ਦੇ ਪਿੱਛੇ ਵੀ ਕਈ ਵਾਰ ਚੱਲ ਜਾਂਦੇ ਹਾਂ, ਇੱਥੋਂ ਤਾਂ ਵੀ ਜਠੇਰਿਆਂ ਦੇ ਵੀ ਪੂਜਣ ਲੱਗ ਪੈਂਦੇ, ਕਮਾਲ ਦੀ ਗੱਲ ਹੋ ਗਈ ਆ। ਇਹ ਤਾਂ ਕੰਮ ਨਹੀਂ ਸੀ, ਸਿੱਖੀ ਦੇ ਵਿੱਚ ਇੱਦਾਂ ਦਾ ਕੰਮ ਨਹੀਂ ਸੀ ਕੋਈ ਵੀ ਹੈਗਾ। ਅੱਜ ਦਾ ਮਹੀਨਾ ਸਾਨੂੰ ਉਹ ਦੱਸ ਰਿਹਾ ਵੀ ਇਹ ਕੰਮ ਸਾਰੇ ਗਲਤ ਨੇ ਬਾਕੀ ਦੇ। ਸੋ ਗੁਰੂ ਕਿਰਪਾ ਕਰੇ, ਮੈਂ ਇਸ 'ਤੇ ਸਮਾਂ ਨਾ ਲਾਵਾਂ, ਹੁਣ ਸੂਚਨਾਵਾਂ ਸਾਂਝੀਆਂ ਕਰਾਂ ਸਾਰਿਆਂ ਨੂੰ। ਇਹ ਮਹੀਨਾ ਭਾਦੋਂ ਦਾ ਨਾਮਦਾਨ ਚੜ੍ਹਦੀਆਂ ਕਲਾਂ, ਤੰਦਰੁਸਤੀਆਂ, ਖੁਸ਼ੀਆਂ, ਖੇੜਿਆਂ ਵਾਲਾ ਹੋਵੇ ਜੀ, ਅਤੇ ਸੇਵਾ ਸਿਮਰਨ ਦਾ ਬੇਨਤੀਆਂ ਜਾਂ ਸੂਚਨਾਵਾਂ ਕਹਿ ਲਓ। ਮੰਜਰ ਸੋਰੀ ਆਪਣੇ ਨੌਰ ਸਾਹਿਬ ਅਤੇ ਸ਼ੌਕ ਸਾਹਿਬ ਬਣ ਰਹੇ ਨੇ, ਉਹਨਾਂ ਵਾਸਤੇ ਸੰਬੰਧ ਕੱਢਣ ਲਈ ਹਰ ਵੇਲੇ ਅਸੀਂ ਬੇਨਤੀ ਕਰਦੇ ਹਾਂ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਉਸ ਵਿੱਚ ਮਾਇਆ ਦਾ ਸੰਬੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲਾਓ ਜੀ। ਸਹਿਜ ਪਾਠ ਸਰਬੱਤ ਦੇ ਭਲੇ ਲਈ ਵੀ ਅਤੇ ਆਪਣੇ ਭਲੇ ਲਈ ਵੀ। ਸੰਗਤਾਂ ਨੇ ਕੱਲ੍ਹ ਵੀ ਮੈਨੂੰ ਦੋ ਨਾਂ ਦੇ ਦਿੱਤੇ ਸੀਗੇ, ਬੜੀ ਚੰਗੀ ਗੱਲ ਹੈਗੀ ਆ। ਕੋਸ਼ਿਸ਼ ਕਰਾਂਗੇ ਆਪਾਂ ਅਕਤੂਬਰ ਦੇ ਮਿਡਲ ਦੇ ਵਿੱਚ ਜਾਂ ਦੂਜੇ ਪਹਿਲੇ ਹਫ਼ਤੇ ਦੇ ਵਿੱਚ ਭੋਗ ਪਾਤੇ ਜਾਣ। ਸੋ ਕਾਫ਼ੀ ਸਮਾਂ ਹੈਗਾ, ਜਿਨ੍ਹਾਂ ਨੇ ਆਰੰਭ ਨਹੀਂ ਕੀਤੇ ਉਹ ਆਰੰਭ ਕਰ ਲਓ, ਕਿਉਂਕਿ ਜਿਹੜਾ ਸ਼ੁਭ ਕੰਮ ਹੈ ਉਸ ਲਈ ਦੇਰੀ ਨਹੀਂ ਹੋਣੀ ਚਾਹੀਦੀ। ਸ਼ੁਭ ਕੰਮ ਸਦਾ ਹੀ ਜਦੋਂ ਦਿਮਾਗ ਦੇ ਵਿੱਚ ਸੋਚ ਆ ਜਾਏ ਉਦੋਂ ਸ਼ੁਰੂ ਹੋ ਜਾਣਾ ਚਾਹੀਦਾ। ਮੇਰੇ ਪਾਸ ਸਾਖੀਆਂ ਕਈ ਅਜਿਹੀਆਂ ਜਿਹੜੀਆਂ ਗੁਰਮਤਿ ਦੇ ਅਨੁਸਾਰ ਇਹ ਸਾਬਤ ਕਰਦੀਆਂ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਵੇਲੇ ਜੇ ਦਿਮਾਗ ਦੇ ਵਿੱਚ ਸਾਡੇ ਉਹ ਸੋਚ ਆ ਜਾਏ, ਆਪਾਂ ਸ਼ੁਰੂ ਕਰ ਲਈਏ, ਤਾਂ ਉਹ ਸਭ ਤੋਂ ਵਧੀਆ ਤਰੀਕਾ ਹੈਗਾ, ਸਭ ਤੋਂ ਵਧੀਆ ਵੇਲਾ ਵੀ ਉਹੀ ਹੈ। ਸੋ ਕਰਨੀ ਕਿਰਪਾ ਸਭ ਨੇ, ਟੈਕਸਟ ਕਰ ਦੇਣਾ ਜੇ ਆਪਣੇ ਆਰੰਭ ਕਰਨਾ, ਉਸ ਵਿੱਚ ਹਿੱਸਾ ਲੈਣਾ, ਗੁਰੂ ਦੀ ਬਖਸ਼ ਲੈਣੀ ਹੈ। 408-712-4145 'ਤੇ ਨਾਂ ਅਤੇ ਫੋਨ ਨੰਬਰ, ਅਤੇ 27 ਅਗਸਤ ਨੂੰ ਆ ਰਿਹਾ ਜੀ। ਹਾਂ, 22 ਨੂੰ ਪਹਿਲਾਂ ਕਰ ਲਈ, 22 ਅਗਸਤ ਨੂੰ ਸਿੱਖ ਹੈਰੀਟੇਜ ਨਾਈਟ ਵੀ ਮਨਾਈ ਜਾ ਰਹੀ ਹੈ ਜੀ, ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 PM ਸ਼ਾਮ ਨੂੰ। ਮੇਰੇ ਖਿਆਲ ਥੋੜ੍ਹੀਆਂ ਟਿਕਟਾਂ ਉਹਨਾਂ ਪਾਸ ਕਰ ਸਕੀਆਂ, ਇਹ ਨਹੀਂ ਪਤਾ ਲੱਗਾ ਕਿ ਸਾਰੀਆਂ ਵਿਕ ਗਈਆਂ ਜਾਂ ਨਹੀਂ ਹੈ। ਸੋ ਸਰਦਾਰ ਜਸਵਿੰਦਰ ਸਿੰਘ ਨਿੱਜਰ ਨੂੰ ਆਪ ਜੀ ਨੇ ਸੰਪਰਕ ਕਰਕੇ ਪਤਾ ਕਰ ਲੈਣਾ ਜੇ ਟਿਕਟ ਲੈਣੀ ਤਾਂ ਅਜੇ ਵੀ। 30 ਅਗਸਤ ਨੂੰ ਸੰਪੂਰਨਤਾ ਦਿਵਸ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡੇ ਗੁਰੂ ਸਾਹਿਬ ਜੀ ਦਾ ਬਹੁਤ ਮਹਾਨ ਦਿਨ ਹੈ ਉਸ ਦਿਨ। ਸਤੰਬਰ 3 ਨੂੰ ਕਾਲਜ ਪ੍ਰੈਪ ਕਲਾਸਾਂ ਸ਼ੁਰੂ ਹੋ ਰਹੀਆਂ ਜੀ, ਉਸ ਦੇ ਵਿੱਚ ਆਪ ਜੀ ਨੂੰ ਬੇਨਤੀ ਹੈ ਬੱਚਿਆਂ ਨੂੰ ਦਾਖਲ ਕਰਾਉਣ ਦੀ। ਉਹ ਹਾਈ ਸਕੂਲ ਦੇ ਬੱਚਿਆਂ ਨੂੰ, ਚਾਹੇ ਉਹ 5ਵੀਂ ਦੇ ਹੋਣ, 6ਵੀਂ ਦੇ ਹੋਣ ਜਾਂ 12ਵੀਂ ਦੇ ਹੋਣ, ਉਹਨਾਂ ਨੂੰ ਮੈਥ, ਸਾਇੰਸ ਅਤੇ ਇੰਗਲਿਸ਼ ਦੀ ਕੋਚਿੰਗ ਐਕਸਟਰਾ ਕਰਦੇ ਤਾਂ ਕਿ ਉਹਨਾਂ ਦੇ ਗ੍ਰੇਡ ਚੰਗੇ ਹੋ ਜਾਣ, ਅਤੇ ਤਾਂ ਕਿ ਜਦੋਂ ਉਹ ਕਾਲਜ ਵਿੱਚ ਉਹਨਾਂ ਨੇ ਜਾਣਾ ਫਿਰ ਉਹਨਾਂ ਨੂੰ ਚੰਗੀਆਂ ਯੂਨੀਵਰਸਿਟੀਆਂ ਦਾਖਲਾ ਮਿਲ ਜਾਏ। ਆਉਂਦੇ ਹਫ਼ਤੇ ਖਾਲਸਾ ਸਕੂਲ ਵੀ ਖੁੱਲ੍ਹ ਰਿਹਾ, ਮੈਂ ਉਹ ਸੂਚਨਾ ਇੱਥੇ ਨਹੀਂ ਲਿਖੀ, ਪਰ ਮੈਂ ਬੇਨਤੀ ਕਰਦਿਆਂ, ਮੈਂ ਇਸ ਕਰਕੇ ਨਹੀਂ ਲਿਖੀ ਕਿ ਉਹ ਕਮੇਟੀ ਵੱਲੋਂ ਨਹੀਂ ਹੈ ਸੂਚਨਾ, ਨਾ ਮੇਰੇ ਵੱਲੋਂ ਆ, ਉਹ ਹੈ ਜੀ ਸਿਕਿਉਰਿਟੀ ਵਾਲਿਆਂ ਵੱਲੋਂ। ਜਿੱਥੇ ਜਿੱਥੇ ਵੀ ਆਪ ਜੀ ਸੁਣ ਰਿਹਾ ਹੈ, ਉਹ ਸਰਵ ਕਰ ਰਿਹਾ ਹੈ, ਉਹ ਸੋਚਦਾ ਹੈ ਕਿ ਜ਼ਰੂਰ ਆਪ ਜੀ ਦੇ ਪਾਸ ਚਰਨ, ਆਪ ਜੀ ਦੇ ਚਰਨ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਦਿਨ ਕਾਰਾਂ, ਉਸ ਦਿਨ ਹੀ ਨਹੀਂ ਜਦੋਂ ਵੀ ਆਪਾਂ ਗੁਰੂ ਘਰ ਆਉਂਦੇ ਹਾਂ ਅਤੇ ਦੂਜਿਆਂ ਦਾ ਰਾਹ ਛੱਡ ਕੇ ਕਾਰਾਂ ਪਾਰ ਕਰੀਏ ਲੀਗਲੀ। ਜਿੱਥੇ ਕਿਸੇ ਦੇ ਪਿੱਛੇ ਖੜੀ ਕਰਤੀ ਫਿਰ ਉਹਨੇ ਜਾਣਾ ਹੋਵੇ ਤਾਂ ਉਹ ਸੇਵਾ ਨਹੀਂ ਹੋਈ ਗੁਰੂ ਪਿਆਰੇ, ਉਹ ਤਾਂ ਫਿਰ ਗਲਤ ਹੋ ਗਿਆ ਕੰਮ, ਨੈਗੇਟਿਵ ਸੇਵਾ ਹੋ ਗਈ। ਫਿਰ ਉਹ ਇਸ ਕੰਮ ਲਈ ਨਹੀਂ ਆਉਂਦੇ ਆਪਾਂ ਗੁਰੂ ਘਰ। ਸੜਕ ਹੀ ਰੋਕੀ ਹੁੰਦੀ ਕਈ ਵਾਰ ਲੰਗਰ ਦੇ ਪਾਸੇ ਵਾਲੀ, ਦੱਸੋ ਉਹ ਤਾਂ ਰੱਖੀ ਹੈਗੀ ਆ ਵੀ ਕਿਸੇ ਨੇ ਕੋਈ ਸਮਾਨ ਲਿਆਉਣਾ ਲਿਜਾਣਾ ਹੈਗਾ ਉਹਦੇ ਲਈ, ਅਤੇ ਜੇ ਹੁਣ ਉਹ ਸੜਕ ਹੀ ਬੰਦ ਹੋ ਗਈ ਤਾਂ ਇੱਧਰੋਂ ਆਇਆ ਕੋਈ ਤਾਂ ਉਹ ਕਿਸੇ ਤਰ੍ਹਾਂ ਸੇਵਾ ਕਰ ਸਕੇਗਾ, ਹੋਰ ਵੀ ਨੈਗੇਟਿਵ ਹੋ ਗਿਆ ਕੰਮ। ਸੋ ਉਹ ਵੀ ਨਹੀਂ ਰੁਕਣੀ ਚਾਹੀਦੀਆਂ, ਸੜਕਾਂ ਵੀ ਨਹੀਂ ਰੁਕਣੀਆਂ ਚਾਹੀਦੀਆਂ, ਜਿਹੜੇ ਪੈਸੇ ਜੋ ਖਾਲੀ ਹੋਣੇ ਚਾਹੀਦੇ ਆ, ਜਾਂ ਜਿਹੜੀ ਹੈਂਡੀਕੈਪ ਪਾਰਕਿੰਗ ਆ ਉੱਥੇ ਦੂਜੀਆਂ ਕਾਰਾਂ ਨਹੀਂ ਹੋਣੀ ਚਾਹੀਦੀਆਂ, ਬਹੁਤ ਕੁਛ ਆਪ ਜੀ ਜਾਣਦੇ ਹੋ ਸਾਰਾ ਕੁਛ। ਸਮਾਂ ਨਾ ਲਾਵਾਂ ਅਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਜ਼ਰੂਰ ਟਿਕਟਾਂ ਦੇਣੀਆਂ ਪੁਲਿਸ ਨੂੰ ਸੱਦ ਕੇ ਉਸ ਦਿਨ। ਮੈਂ ਨਹੀਂ ਕਹਿ ਰਿਹਾ, ਮੈਂ ਉਹਨਾਂ ਦੀ ਗੱਲ ਦੱਸ ਰਿਹਾ ਤੁਹਾਨੂੰ। ਸੋ ਮੈਂ ਤਾਂ ਇੱਕ ਜਿੱਦਾਂ ਕਹਿੰਦੇ ਹੁੰਦੇ ਕੂਕਰ ਆ ਵਿੱਚ, ਹਾਂਜੀ ਕੂਕਰ ਦਾ ਮਤਲਬ ਤੁਹਾਨੂੰ ਪਤਾ ਹੀ ਸਾਰਿਆਂ ਨੂੰ, ਕੂਕਰ ਨੂੰ ਤਾਂ ਜਿੱਦਾਂ ਕੋਈ ਕਹੇ ਉੱਦਾਂ ਹੀ ਉਹਨੇ ਆਪਣਾ ਕੰਮ ਕਰਨਾ ਜੀ। ਅਗਲੀ ਸੂਚਨਾ ਜੀ, ਸਤੰਬਰ 11-12 ਤੁਹਾਨੂੰ ਸੋਰੀ 11-12-13 ਨੂੰ ਇਕੱਤੀ ਰਾਗ ਦਰਬਾਰ 8ਵਾਂ ਹੋਣ ਜਾ ਰਿਹਾ ਗੁਰੂ ਦੀ ਕਿਰਪਾ ਨਾਲ, ਚੈਨਲ ਦੇ ਗੁਰੂ ਘਰ ਦਾ। ਆਪਾਂ ਇਕੱਤੀ ਰਾਗਾਂ ਨੂੰ ਮਹਾਨਤਾ ਦੇ ਰਹੇ ਹਾਂ ਅਤੇ ਚਾਹੀਦਾ ਵੀ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ 'ਚ ਹੈਗੀ, ਇਸ ਕਰਕੇ 12 ਸਤੰਬਰ ਨੂੰ ਉਸੇ ਵਿਚਕਾਰ ਹੀ ਆ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਹੋਇਆ, ਜਦੋਂ ਹਰੇ ਸੰਪੂਰਨ ਨਹੀਂ ਸੀਗੇ, 974 ਅੰਗ ਸਨ ਉਸ ਵੇਲੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹ ਕੀਤਾ ਸੀ, ਉਹਨਾਂ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਸਿਰ 'ਤੇ ਬੀੜ ਲੈ ਕੇ ਸ੍ਰੀ ਦਰਬਾਰ ਸਾਹਿਬ 'ਤੇ ਆਏ ਅਤੇ ਉੱਥੇ ਪ੍ਰਕਾਸ਼ ਕੀਤਾ ਸੀ ਪਹਿਲਾਂ। ਉਹ ਦਿਨ 12 ਤਰੀਕ ਨੂੰ ਹੈਗਾ। ਅਤੇ ਬਾਕੀ ਸੂਚਨਾਵਾਂ ਹੁਣ ਮੈਂ ਛੱਡ ਜਾਂਦਾ ਹਾਂ ਜੀ। ਤਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਹੈ 18 ਸਤੰਬਰ ਨੂੰ। ਆਹ ਹੁਣ ਪਹਿਲਾਂ ਕੀਰਤਨ ਸੀ ਆਪਣੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ, ਆਹ ਹੁਣ ਉਸਦੇ ਨਾਲ ਹੀ ਫਿਰ ਕਥਾ ਕਰਨਗੇ ਭਾਈ ਸਾਹਿਬ ਹਰਨਾਮਜੀਤ ਸਿੰਘ ਜੀ, ਅਤੇ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਤਸੀਲਾ ਅਤੇ ਉਹਨਾਂ ਦਾ ਜਥਾ। 8:30 ਵਜੇ ਤੱਕ ਪ੍ਰੋਗਰਾਮ ਚੱਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ ਕਿਰਤ ਕਰਮ ਕੇ ਵਿਛੁੜੇ

ਭਾਦੋਂ ਭਰਮ ਭੁਲਾਣੀ ਆ ਦੂਜੈ ਲੱਗਾ ਹੇਤ। ਭੁੱਲਣਾ ਭੁਲਾਣੀਆਂ ਦਾ ਅਰਥ ਹੈ ਭੁੱਲ ਚੁੱਕੀਆਂ ਨੇ। ਭੁੱਲਣਾ ਦੋ ਤਰ੍ਹਾਂ ਦਾ ਹੈ, ਇੱਕ ਭੁੱਲਣਾ ਤੇ ਉਹ ਹੈ ਕਿ ਮਨੁੱਖ ਦੇ ਚੇਤੇ ਵਿੱਚੋਂ ਕੋਈ ਵਸਤੂ ਕੋਈ ਪਦਾਰਥ ਵਿਸਰ ਜਾਏ, ਕੁਝ ਸਮੇਂ ਲਈ, ਕੁਝ ਦਿਨਾਂ ਲਈ, ਕੁਝ ਮਹੀਨਿਆਂ ਲਈ ਬੰਦੇ ਦਾ ਉਸ ਪਾਸੇ ਖਿਆਲ ਨਾ ਜਾਵੇ, ਤੇ ਜਦੋਂ ਉਸਨੂੰ ਉਹਦੀ ਲੋੜ ਮਹਿਸੂਸ ਹੋਵੇ, ਜਦੋਂ ਉਸਦੀ ਜ਼ਰੂਰਤ ਮਹਿਸੂਸ ਹੋਵੇ, ਤੇ ਬੰਦਾ ਬੜੀ ਛੇਤੀ ਉਸ ਚੀਜ਼ ਨੂੰ ਚੇਤੇ ਕਰਦਾ ਵੀ ਮੈਂ ਕਿੱਥੇ ਰੱਖੀ ਸੀ। ਕੋਈ ਚੀਜ਼ ਆਪਾਂ ਆਪਣੇ ਘਰ ਵਿੱਚ ਰੱਖ ਦਿੱਤੀ, ਸੰਭਾਲ ਕੇ ਰੱਖ ਦਿੱਤੀ, ਤੇ ਕਈ ਦਿਨ ਆਪਾਂ ਨੂੰ ਉਹਦੀ ਜ਼ਰੂਰਤ ਨਹੀਂ ਪਈ ਤੇ ਭੁੱਲ ਗਈ, ਵਿਸਰ ਗਈ। ਪਰ ਇਹ ਪਤਾ ਹੈ ਵੀ ਜਦੋਂ ਉਹਦੀ ਜ਼ਰੂਰਤ ਪਏਗੀ, ਲੋੜ ਮਹਿਸੂਸ ਹੋਏਗੀ, ਸਮਾਂ ਆਏਗਾ, ਥੋੜ੍ਹਾ ਜਿਹਾ ਦਿਮਾਗ ਤੇ ਜ਼ੋਰ ਦਿਆਂਗੇ, ਥੋੜ੍ਹਾ ਜਿਹਾ ਸ਼ਾਂਤੀ ਨਾਲ ਸੋਚਾਂਗੇ ਕਿ ਕਿੱਥੇ ਰੱਖੀ ਸੀ, ਕਿਵੇਂ ਰੱਖੀ ਸੀ, ਤੇ ਝੱਟ ਅਸੀਂ ਉੱਥੇ ਪਹੁੰਚ ਜਾਂਗੇ। ਦੋ ਚਾਰ ਮਿੰਟ ਲੱਗਣਗੇ, 10-12 ਮਿੰਟ ਲੱਗਣਗੇ, ਸਵੇਰੇ ਜੇ ਯਾਦ ਕਰਦੇ ਹਾਂ ਸ਼ਾਮ ਤੱਕ ਤਾਂ ਪਤਾ ਲੱਗ ਜਾਏਗਾ ਵੀ ਹਾਂ ਮੈਨੂੰ ਮੇਰੀ ਰੱਖੀ ਹੋਈ ਚੀਜ਼ ਯਾਦ ਆ ਗਈ, ਤੇ ਬੰਦਾ ਪਕੜ ਲੈਂਦਾ, ਲੱਭ ਲੈਂਦਾ। ਇੱਕ ਭੁੱਲਣਾ ਹੈ, ਇਹ ਖਤਰਨਾਕ ਨਹੀਂ। ਜਿਹੜਾ ਭੁੱਲਣਾ ਖਤਰਨਾਕ ਗੁਰੂ ਸਾਹਿਬ ਨੇ ਰੱਖਿਆ ਨਾ, ਕਿਹਾ ਨਾ, ਉਹ ਹੈ ਭਰਮ ਵਿੱਚ ਭੁੱਲ ਜਾਣਾ। ਹੁਣ ਭਰਮ ਵਿੱਚ ਭੁੱਲ ਜਾਣ ਦਾ ਮਤਲਬ ਕੀ ਹੈ ਕਿ ਮਾਨੋ ਜਿਹੜੀ ਚੀਜ਼ ਮੇਰੀ ਜ਼ਰੂਰਤ ਸੀ, ਮੇਰੀ ਲੋੜ ਸੀ, ਮੇਰੇ ਜੀਵਨ ਦਾ ਆਧਾਰ ਸੀ, ਉਹ ਮੇਰੇ ਤੋਂ ਦੂਰ ਚਲੀ ਗਈ ਹੈ, ਉਹ ਕਿਤੇ ਦੂਰ ਹੋ ਗਈ ਹੈ, ਪਰ ਉਹਦੀ ਥਾਂ ਤੇ ਮੈਂ ਕਿਸੇ ਹੋਰ ਚੀਜ਼ ਨੂੰ ਉਹਦਾ ਰੂਪ ਮੰਨ ਕੇ, ਉਹਦਾ ਗੁਣ ਆਕਾਰ ਮੰਨ ਕੇ ਉਹਨੂੰ ਸਵੀਕਾਰ ਲਿਆ ਹੈ, ਉਹਨੂੰ ਅਪਣਾ ਲਿਆ ਹੈ ਕਿ ਇਹੀ ਅਸਲ ਹੈ, ਇਹੀ ਸੱਚ ਹੈ, ਇਹੀ ਮੇਰੀ ਜ਼ਰੂਰਤ ਹੈ। ਉਹ ਮਨੁੱਖ ਹਕੀਕਤ ਤੱਕ ਨਹੀਂ ਪਹੁੰਚ ਸਕਦਾ ਜਿੰਨਾ ਚਿਰ ਉਹ ਭਰਮ ਨਾ ਟੁੱਟੇ। ਉਹਨੂੰ ਚੇਤੇ ਵਿੱਚ ਹੀ ਨਹੀਂ ਆਉਣਾ, ਉਹਨੂੰ ਉਹਦੀ ਯਾਦ ਵਿੱਚ ਵੀ ਨਹੀਂ ਆਉਣਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਲੋੜ ਹੈ, ਕਿਉਂਕਿ ਭਰਮ ਜਿਹੜਾ ਹੈ, ਭਰਮ ਵਿੱਚ ਭੁੱਲਣ ਦਾ ਮਤਲਬ ਹੈ ਕਿ ਜਿਹੜੀ ਚੀਜ਼ ਦੀ ਲੋੜ ਸੀ ਉਹਦੀ ਥਾਂ ਤੇ ਇਹਨੇ ਕਿਸੇ ਹੋਰ ਨੂੰ ਰੱਖ ਲਿਆ ਹੈ, ਹੁਣ ਉਹ ਚੇਤੇ ਆਉਂਦਾ ਹੈ ਤੇ ਇਹਨੂੰ ਲੱਗਦਾ ਵੀ ਆਹ ਹੀ ਚੀਜ਼ ਹੈ, ਇਸ ਕਰਕੇ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਜਿਵੇਂ ਕੋਈ ਇਨਸਾਨ ਕੁਝ ਮੰਗੇ, ਆਪਾਂ ਬੱਚੇ ਦੀ ਉਦਾਹਰਣ ਲੈਂਦੇ ਹਾਂ, ਬੱਚਾ ਕਿਸੇ ਚੀਜ਼ ਦੀ ਜਿੱਦ ਕਰਦਾ ਹੈ, ਕੁਝ ਮੰਗਦਾ ਹੈ, ਤੇ ਮਨੁੱਖ ਮਾਂ ਬਾਪ ਸੋਚਦਾ ਵੀ ਜੇ ਉਹ ਵਸਤੂ ਪਦਾਰਥ ਉਹਨੂੰ ਨਹੀਂ ਦੇਣਾ ਕਿ ਇਸ ਨੂੰ ਕਿਸੇ ਭੁਲੇਖੇ ਵਿੱਚ ਪਾਇਆ ਜਾਏ, ਕਿਸੇ ਭਰਮ ਵਿੱਚ ਪਾਇਆ ਜਾਏ, ਉਹਦੇ ਵਰਗੀ ਕੋਈ ਚੀਜ਼ ਉਸਨੂੰ ਦਿੱਤੀ ਜਾਂਦੀ ਹੈ, ਉਹਦੇ ਨਾਲ ਉਹ ਟਿਕ ਤੇ ਜਾਂਦਾ ਹੈ, ਉਹਦੇ ਨਾਲ ਉਹ ਟਿਕ ਜਾਂਦਾ ਹੈ, ਪਰ ਉਹਨੂੰ ਉਹਦੇ ਨਾਲ ਕੁਝ ਮਿਲਦਾ ਤੇ ਨਹੀਂ ਨਾ। ਜਿਵੇਂ ਸਮਾਂ ਐਸਾ ਹੈ, ਮੈਂ ਸਿਰਫ ਵਿਚਾਰ, ਜਿਵੇਂ ਇੱਕ ਬੱਚਾ ਦੁੱਧ ਪੀਣ ਵਾਲਾ ਬੱਚਾ ਹੈ, ਨਿੱਕਾ ਬੱਚਾ ਹੈ, ਉਹ ਮਾਂ ਦਾ ਦੁੱਧ ਪੀਂਦਾ ਹੈ, ਪਰ ਜੇ ਮਾਂ ਆਖੇ ਵੀ ਹੁਣ ਮੈਂ ਆਪਣੇ ਕੰਮ ਕਾਰ ਵਿੱਚ ਮਸ਼ਰੂਫ ਹਾਂ, ਜਾਂ ਉਹ ਆਖੇ ਵੀ ਮੈਂ ਅਜੇ ਇਸ ਨੂੰ ਦੁੱਧ ਪਿਆਉਣ ਦੇ ਲਈ ਤਿਆਰ ਨਹੀਂ, ਤੇ ਉਹ ਬੱਚੇ ਦੇ ਮੂੰਹ ਵਿੱਚ ਇੱਕ ਪਲਾਸਟਿਕ ਦੀ ਨਿੱਪਲ ਪਾ ਦੇ, ਉਹ ਬੱਚਾ ਉਸ ਭਰਮ ਵਿੱਚ ਹੈ ਕਿ ਮੇਰੇ ਮੁੱਖ ਵਿੱਚ ਮਾਂ ਦਾ ਦੁੱਧ ਹੈ ਜਾਂ ਮੈਂ ਦੁੱਧ ਚੁੰਘ ਰਿਹਾ, ਪਰ ਉਹ ਭਰਮ ਕਰਕੇ ਰੋਣੋਂ ਚੁੱਪ ਹੋ ਜਾਏਗਾ, ਪਰ ਉਹਨੂੰ ਕੋਈ ਪੌਸ਼ਟਿਕ ਆਹਾਰ ਨਹੀਂ ਮਿਲਣਾ, ਉਹਨੂੰ ਤਾਕਤ ਨਹੀਂ ਮਿਲਣੀ, ਉਹ ਉਦੋਂ ਹੀ ਮਿਲੇਗੀ ਜਦੋਂ ਉਹ ਅਸਲੀ ਤੱਤ ਨੂੰ ਗ੍ਰਹਿਣ ਕਰੇਗਾ। ਬਸ ਸਾਡਾ ਭਰਮ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸੱਚਾ ਕੰਤ ਹੈ, ਸੱਚਾ ਵਾਹਿਗੁਰੂ ਹੈ, ਉਹਦੀ ਥਾਂ ਤੇ ਸੰਸਾਰ ਦੀ ਜਿਹੜੀ ਮਾਇਆ ਹੈ ਨਾ, ਇਹ ਸੰਸਾਰ ਦਾ ਰੂਪ ਹੈ, ਇਸ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਰਮ ਕਿਹਾ ਹੈ, ਤੇ ਇਸ ਭਰਮ ਵਿੱਚ ਜੀਵ ਇੰਨਾ ਭੁੱਲ ਗਿਆ ਹੈ ਕਿ ਇਹਨੂੰ ਇਹ ਗੱਲ ਯਾਦ ਹੀ ਨਹੀਂ ਕਿ ਮੈਂ ਕਿਸੇ ਪਰਮੇਸ਼ਵਰ ਨੂੰ ਮਿਲਣਾ, ਕਿਉਂਕਿ ਪਰਮੇਸ਼ਵਰ ਦੀ ਥਾਂ ਤੇ ਇਸਨੇ ਮਾਇਆ ਨੂੰ ਰੱਖ ਲਿਆ, ਸੰਸਾਰ ਨੂੰ ਰੱਖ ਲਿਆ, ਇਹ ਭਰਮ ਪੈ ਗਿਆ ਵੀ ਇਹਨੂੰ ਵੱਡਾ ਕੁਝ ਹੋਰ ਹੋ ਹੀ ਨਹੀਂ ਸਕਦਾ, ਇਹ ਹੀ ਰੱਬ ਹੈ, ਇਹੀ ਕੰਤ ਹੈ, ਇਹੀ ਮੇਰਾ ਜੀਵਨ ਹੈ, ਇਹੀ ਮੇਰਾ ਪ੍ਰਾਣ ਆਧਾਰ ਹੈ। ਇਸ ਭਰਮ ਭੁੱਲੇ ਸੰਸਾਰ ਦੇ ਵਿੱਚ ਜਿਹੜਾ ਜੀਵ ਪੈ ਗਿਆ, ਉਹ ਤਾਂ ਜਾਂ ਕਿਸੇ ਸੱਚ ਦੇ ਸਾਹਮਣੇ ਆਉਣ ਨਾਲ, ਜਾਂ ਕਿਸੇ ਦੇ ਸਮਝਾਉਣ ਨਾਲ ਹੀ, ਕੋਈ ਕਾਮਲ ਮੁਰਸ਼ਦ ਮਿਲੇ ਤਾਂ ਉਹ ਇਹ ਮਨ ਦਾ ਭਰਮ, ਮਨ ਦਾ ਅਵਰਨ ਨਿਵਾਰ ਦੇ,
ਤਾਂ ਗੁਰੂ ਦੀ ਕਿਰਪਾ ਦੇ ਨਾਲ ਸੱਚ ਸਾਹਮਣੇ ਆਉਂਦਾ। ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਜੀਵ ਆਤਮਾ ਰੂਪ ਵਿੱਚ ਹੋ ਕੇ ਇਹ ਦਤਾਰ ਜੀ ਨੇ ਬਚਨ ਕਹਿੰਦੇ ਨੇ ਕਿ ਭਾਦੋ ਏ ਭਰਮ ਭੁਲਾਣੀਆਂ, ਭਾਦੋ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਉਪਜੇਸ ਕਰਦੇ ਨੇ। ਕਿਉਂਕਿ ਗੁਰੂ ਸਾਹਿਬ ਜੀ ਦੀ ਬੜੀ ਕਮਾਲ ਦੀ ਵਿਲੱਖਣਤਾ ਹੈ, ਮਹੀਨਿਆਂ ਦੇ ਨਾਲ ਸਤਿਗੁਰਾਂ ਨੇ ਸਮਝਾਇਆ ਹੈ, ਦਿਨਾਂ ਨਾਲ ਸਤਿਗੁਰੂ ਜੀ ਨੇ ਸਮਝਾਇਆ ਹੈ, ਰੁੱਤਾਂ ਨਾਲ ਸਮਝਾਇਆ ਹੈ, ਥਿੱਤਾਂ ਨਾਲ ਸਮਝਾਇਆ ਹੈ, ਵਾਰਾਂ ਨਾਲ ਸਮਝਾਇਆ ਹੈ, ਹੋਰ ਛੱਡੀਏ ਇੱਕ ਇੱਕ ਅੱਖਰ ਨਾਲ ਸਤਿਗੁਰੂ ਦਤਾਰ ਪਿਤਾ ਜੀ ਨੇ ਸਮਝਾਇਆ ਇੱਕ ਇੱਕ ਅੱਖਰ ਨਾਲ। ਭੱਬਾ ਭਰਮ ਮਿਟਾਵੋ ਆਪਣਾ, ਭਰਮ ਦੀ ਗੱਲ ਚੱਲ ਰਹੀ ਹੈ ਨਾ ਹੁਣ, ਭੱਬੇ ਅੱਖਰ ਤੋਂ ਜਿਹੜੀ ਗੌੜੀ ਬਾਵਨ ਅੱਖਰੀ ਆਪਾਂ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦੀ ਤੇ ਬਾਬਾ ਕਬੀਰ ਜੀ ਦੀ, ਇੱਕ ਇੱਕ ਅੱਖਰ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਭਰਮ ਤੋੜਦੇ ਨੇ। ਦਤਾਰ ਜੀ ਕਹਿੰਦੇ ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਵੀ ਇਹ ਸੰਸਾਰ ਭਰਮ ਕੀ ਹੈ ਕੀ ਇਹ ਸੱਚ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਪਰ ਇਹ ਭਰਮ ਨੂੰ ਸੱਚ ਮੰਨਿਆ ਹੋਇਆ ਹੈ, ਕਿਉਂਕਿ ਭਰਮ ਉਹਨਾਂ ਚਿਰ ਸੱਚ ਹੈ ਜਿੰਨਾ ਚਿਰ ਸਾਡੇ ਸਾਹਮਣੇ ਹਕੀਕਤ ਨਹੀਂ ਆ ਜਾਂਦੀ, ਜਿੰਨਾ ਚਿਰ ਸੱਚ ਦੇ ਨਾਲ ਸਾਡਾ ਮੁਕਾਬਲਾ ਨਹੀਂ ਹੋ ਜਾਂਦਾ, ਸਾਹਮਣਾ ਨਹੀਂ ਹੋ ਜਾਂਦਾ, ਉਹਨਾਂ ਚਿਰ ਭਰਮ ਹੀ ਸੱਚ ਬਣਿਆ ਰਹਿੰਦਾ, ਝੂਠ ਹੀ ਸੱਚ ਬਣਿਆ ਰਹਿੰਦਾ। ਤੇ ਦਤਾਰ ਜੀ ਕਹਿੰਦੇ ਉਹਨੂੰ ਮਿਟਾਏ ਤੋਂ ਬਿਨਾਂ ਸੱਚ ਆ ਨਹੀਂ ਸਕਦਾ। ਦੋਵੇਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਨੇ। ਬੰਦਾ ਇਹ ਨਹੀਂ ਕਹਿ ਸਕਦਾ ਵੀ ਹੁਣ ਜੇ ਹਨੇਰਾ ਹੈ ਤੇ ਪਹਿਲਾਂ ਚਾਨਣ ਆਵੇ, ਪਹਿਲਾਂ ਹਨੇਰਾ ਜਾਵੇ ਤੇ ਫਿਰ ਚਾਨਣ ਆਵੇਗਾ, ਜਾਂ ਕੋਈ ਆਖੇ ਜੀ ਚਾਨਣ ਆਏਗਾ ਤੇ ਫਿਰ ਹਨੇਰਾ ਜਾਏਗਾ, ਐਸਾ ਨਹੀਂ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਨੇ, ਇੱਕ ਦੇ ਹੋਣ ਦੇ ਨਾਲ ਦੂਜੇ ਦੀ ਜਿਹੜੀ ਉਹ ਗੈਰ ਹਾਜ਼ਰੀ ਰਹੇਗੀ, ਇੱਕ ਦੇ ਹੋਣ ਦੇ ਨਾਲ ਦੂਜਾ ਆਪਣੇ ਆਪ ਮਿਟ ਜਾਏਗਾ। ਜੇ ਗਿਆਨ ਪ੍ਰਕਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਹੋ ਜਾਏਗਾ ਉੱਥੇ ਅਗਿਆਨ ਮਿਟ ਜਾਏਗਾ, ਅੰਧੇਰਾ ਬਿਨਸ ਜਾਏਗਾ ਜਿੱਥੇ ਪ੍ਰਕਾਸ਼ ਹੋ ਜਾਏਗਾ। ਪਰ ਭਰਮ ਐਸਾ ਹੀ ਹੈ, ਜਿੰਨਾ ਚਿਰ ਗਿਆਨ ਨਹੀਂ, ਗਿਆਨ ਦਾ ਮਤਲਬ ਅਸੀਂ ਕਹੀਏ ਵੀ ਇੱਕ ਸਾਡਾ ਗਿਆਨ ਸੰਸਾਰੀ ਹੈ, ਦਿਮਾਗੀ ਹੈ, ਜਿਸ ਨੂੰ ਅਸੀਂ ਸਮਝਦੇ ਸੁਝਦੇ ਹਾਂ, ਇਹ ਸਹਾਇਤਾ ਕਰਦਾ ਸੱਚ ਗਿਆਨ ਦੇ ਨਾਲ ਜੁੜਨ ਦੇ ਲਈ। ਪਰ ਜਿਸ ਗਿਆਨ ਦੀ ਗੱਲ ਗੁਰੂ ਸਾਹਿਬ ਜੀ ਕਰਦੇ ਨੇ, ਉਹ ਗਿਆਨ ਕੋਈ ਦਿਮਾਗੀ ਨਹੀਂ, ਕੋਈ ਬੁੱਧੀ ਵਾਲਾ ਨਹੀਂ, ਕਿਉਂਕਿ ਉਹ ਤੇ ਸਭ ਨੂੰ ਪਤਾ ਹੈ ਕੀ ਸੱਚ ਹੈ ਕੀ ਝੂਠ ਹੈ, ਕੀ ਭਰਮ ਹੈ ਕੀ ਵਹਿਮ ਹੈ, ਇਹ ਸਾਨੂੰ ਸਭ ਨੂੰ ਪਤਾ ਹੈ। ਪਰ ਇਹਦੇ ਸਾਰੇ ਪਤਾ ਹੋਣ ਦੇ ਬਾਵਜੂਦ ਵੀ ਜੇ ਅਜੇ ਤੱਕ ਜੀਵਨ ਵਿੱਚ ਅਨੁਭਵ ਨਹੀਂ ਹੋਇਆ ਤੇ ਉਹ ਅਨੁਭਵ ਨਾ ਹੋਣਾ ਹੀ ਅਗਿਆਨ ਹੈ। ਜਿਸ ਦਿਨ ਅਨੁਭਵ ਹੋ ਜਾਏਗਾ ਸਮਝ ਲਓ ਉਹ ਗਿਆਨ ਹੈ, ਅਨੁਭਵ ਹੀ ਗਿਆਨ ਹੈ, ਹੋਰ ਕੋਈ ਗਿਆਨ ਰੱਬ ਦੇ ਘਰ ਵਿੱਚ ਧਰਮ ਦੇ ਕੰਮ ਵਿੱਚ ਜਾਂ ਜੀਵਨ ਦੀ ਸਫਲਤਾ ਵਿੱਚ ਸਹਾਈ ਨਹੀਂ ਹੋ ਸਕਦਾ, ਸਿਰਫ ਤਾਂ ਸਿਰਫ ਅਨੁਭਵ ਨੇ ਹੀ ਸਹਾਈ ਹੋਣਾ ਹੈ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿੰਨਾ ਚਿਰ ਭਰਮ ਵਿੱਚ ਜੀਵ ਆਤਮਾ ਪਈ ਹੋਈ ਹੈ ਉਹਨਾਂ ਚਿਰ ਉਹਨੂੰ ਸੱਚ ਦਾ ਕੋਈ ਗਿਆਨ ਨਹੀਂ। ਤੇ ਸੱਚ ਦਾ ਗਿਆਨ ਕਿਵੇਂ ਹੋਏਗਾ? ਦੂਜਾ ਲੱਗਾ ਹੇਤ, ਭਰਮ ਕੀ ਹੈ? ਕਿਸੇ ਦੂਸਰੇ ਨਾਲ ਪਿਆਰ ਪਾ ਲਿਆ, ਹੇਤ ਦਾ ਅਰਥ ਹੈ ਪਿਆਰ। ਜੋ ਆਪਣਾ ਹੈ ਇਹ ਅਸਲ ਵਿੱਚ ਸੰਸਾਰ ਵਿੱਚ ਹੁੰਦਾ ਨਾ, ਜਦੋਂ ਕਿਸੇ ਮਨੁੱਖ ਦੇ ਦਿਨ ਫਿਰ ਜਾਣ, ਦਿਨ ਬਦਲਨੇ ਹੋਣ ਜਾਂ ਮਾੜੇ ਆਉਣੇ ਹੋਣ ਜਾਂ ਬੁਰਾ ਵਕਤ ਆਉਣਾ ਹੋਵੇ ਨਾ, ਸਭ ਤੋਂ ਪਹਿਲਾਂ ਕੀ ਭਰਮ ਪੈਂਦਾ ਵੀ ਜਿਹੜੇ ਆਪਣਾ ਹੈ ਉਹਨੂੰ ਬੰਦਾ ਪਰਾਇਆ ਕਰ ਦਿੰਦਾ, ਤੇ ਜਿਹੜਾ ਪਰਾਇਆ ਹੈ ਦੂਜਾ ਹੈ ਉਹਨੂੰ ਮਨੁੱਖ ਆਪਣਾ ਬਣਾਉਣਾ ਸ਼ੁਰੂ ਕਰ ਦਿੰਦਾ। ਉਹ ਸਮਝ ਲਓ ਉਸ ਦਿਨ ਤੋਂ ਉਹਦੇ ਨਿਗਾਰ ਦਾ, ਉਹਦੇ ਦੁੱਖਾਂ ਦਾ, ਉਹਦੇ ਡਾਊਨਫਾਲ ਦਾ ਸਮਾਂ ਸ਼ੁਰੂ ਹੋ ਜਾਂਦਾ। ਜਦੋਂ ਇਹ ਵਕਤ ਪੈ ਜਾਏ ਕਿ ਜੋ ਆਪਣਾ ਹੈ ਉਹ ਇਉਂ ਪ੍ਰਤੀਤ ਹੋਣ ਲੱਗ ਜੇ ਵੀ ਇਹ ਬੇਗਾਨਾ ਹੋ ਗਿਆ, ਇਹ ਬੁਰਾ ਹੋ ਗਿਆ, ਤੇ ਜਿਹੜਾ ਬੇਗਾਨਾ ਹੈ ਉਸ ਨੂੰ ਬੰਦਾ ਆਪਣਾ ਸਮਝਣਾ ਸ਼ੁਰੂ ਕਰ ਦੇ, ਆਪਣਾ ਮੰਨਣਾ ਪ੍ਰਾਰੰਭ ਕਰ ਦੇ, ਉਹ ਵੀ ਭਰਮ ਪਾਵੇ, ਉਹ ਵੀ ਭੁਲੇਖਾ ਪਾਵੇ ਵੀ ਮੈਂ ਤੇਰਾ ਸਭ ਤੋਂ ਜ਼ਿਆਦਾ ਹਾਂ। ਦੂਸਰੇ ਨਾਲ ਜਦੋਂ ਹੇਤ ਲੱਗ ਜਾਏ, ਦੂਜਾ ਲੱਗਾ ਹੇਤ, ਗੁਰੂ ਸਾਹਿਬ ਜੀ ਕਹਿੰਦੇ ਉਸ ਦਿਨ ਤੋਂ ਭਟਕਣਾ ਪ੍ਰਾਰੰਭ ਹੋ ਜਾਂਦੀ ਹੈ, ਭਰਮ ਸ਼ੁਰੂ ਹੋ ਜਾਂਦਾ ਹੈ, ਤੇ ਜੀਵ ਆਤਮਾ ਨੂੰ ਇਸ ਦੂਜੇ ਦਾ ਹੇਤ ਲੱਗਾ ਹੋਇਆ। ਦੂਜਾ ਕੌਣ ਹੈ? ਇਹ ਸੰਸਾਰ, ਇਹ ਕਾਇਨਾਤ, ਇਹ ਸੰਸਾਰ ਦਾ ਜਿੰਨਾ ਵੀ ਅਡੰਬਰ ਹੈ ਇਹ ਦੂਜੇ ਦਾ ਹੇਤ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਵੀ ਜੇ ਇਹ ਦੂਜਾ ਹੈ, ਅਸੀਂ ਇਸ ਦੂਜੇ ਦੇ ਵਿੱਚੋਂ ਰਹਿੰਦੇ, ਇਹਦੇ ਵਿੱਚ ਹਾਂ, ਇਹਦੇ ਵਿੱਚ ਰਹਿੰਦਿਆਂ ਉਸ ਆਪਣੇ ਨੂੰ ਕਿਵੇਂ ਪਛਾਣਿਆ ਜਾਏ, ਉਹ ਆਪਣਾ ਕਿਵੇਂ ਮਿਲੇ? ਇਹ ਸਾਰਾ ਸੰਸਾਰ ਤੇ ਦੂਜਾ ਹੈ, ਭਰਮ ਹੈ,
ਪਰ ਦਤਾਰ ਪਿਤਾ ਜੀ ਕਹਿੰਦੇ ਜਿਹਨੂੰ ਆਪਣੇ ਪਿਆਰੇ ਨਾਲ ਸੱਚਾ ਪਿਆਰ ਹੈ ਨਾ, ਜੋ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਸੱਚਾ ਭਿੱਜਾ ਹੋਇਆ ਹੈ, ਉਹਦੇ ਜੀਵਨ ਅੱਗੇ ਦੂਜਾ ਵੀ ਆ ਜਾਏ ਨਾ, ਕੋਈ ਦੂਸਰਾ ਸਰੀਰ ਵੀ ਆ ਜਾਏ, ਦੂਸਰਾ ਸਮਾਂ ਵੀ ਆ ਜਾਏ, ਉਹ ਸਾਰਿਆਂ ਦੇ ਵਿੱਚ ਆਪਣੇ ਇੱਕ ਨੂੰ ਵੇਖਦਾ ਹੈ, ਉਹਨੂੰ ਕੋਈ ਭਟਕਾ ਹੀ ਨਹੀਂ ਸਕਦਾ, ਉਹਨੂੰ ਕੋਈ ਭਰਮਾ ਹੀ ਨਹੀਂ ਸਕਦਾ। ਜਿਹਦੇ ਅੰਦਰ ਆਪਣੇ ਸੱਚੇ ਪਿਆਰੇ ਦਾ ਪ੍ਰੇਮ ਹੈ ਉਹਨੂੰ ਨਹੀਂ ਕੋਈ ਭੁਲਾ ਸਕਦਾ, ਕਿਉਂਕਿ ਉਹਦੀ ਸੁਰਤ ਉਹਦੀ ਅੰਦਰ ਜੁੜਿਆ ਹੋਇਆ ਆਪਣੇ ਪਿਆਰੇ ਦੇ ਨਾਲ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਖੋਲਿਆ ਹੈ, ਉਹਨਾਂ ਦਾ ਬੜਾ ਪਿਆਰਾ ਇੱਕ ਕਵਿਤਾ ਹੈ, ਉਹਦੇ ਵਿੱਚ ਇੱਕ ਉਦਾਹਰਨ ਹੈ। ਕਹਿੰਦੇ ਜਿਵੇਂ ਕਿਸੇ ਕਾਮਣ ਦਾ, ਕਿਸੇ ਬੀਬੀ ਭੈਣ ਦਾ ਸ਼ੌਹਰ ਕੰਤ ਆਪਣੇ ਸੱਜਣਾ ਮਿੱਤਰਾਂ 10-15 ਸੱਜਣਾ ਮਿੱਤਰਾਂ ਨਾਲ ਬਾਹਰ ਵਿਹੜੇ ਵਿੱਚ ਬੈਠਾ ਗੱਲਾਂ ਕਰੇ ਨਾ, ਤੇ ਉਹ ਬੀਬੀ ਭੈਣ ਆਪਣੇ ਘਰ ਆਪਣੇ ਕਮਰੇ ਵਿੱਚ ਆਪਣੇ ਘਰ ਵਿੱਚ ਬੈਠੀ ਹੈ, ਪਰ ਉਹਦੇ ਕੰਨ ਉਸ ਗੁਫ਼ਤਗੂ ਵੱਲ ਹੈ ਜੋ ਉਸ ਸੱਥ ਵਿੱਚ ਚੱਲਦੀ ਹੈ। ਉਹ ਸਾਰਿਆਂ ਦੀ ਆਵਾਜ਼ ਨੂੰ ਸੁਣਦੀ ਹੈ, ਸਾਰਿਆਂ ਦੀ ਆਵਾਜ਼ ਸੁਣਦੀ ਹੈ, ਉਹਨੂੰ ਨਹੀਂ ਪਤਾ ਕਿਸੇ ਉਹਦੇ ਮਿੱਤਰ ਦਾ ਨਾਂ ਦਾ ਨਹੀਂ ਪਤਾ, ਰੰਗ ਰੂਪ ਦਾ ਨਹੀਂ ਪਤਾ, ਉਹ ਨਵੀਂ ਹੈ, ਪਰ ਉਹਨੂੰ ਆਪਣੇ ਕੰਤ ਦੀ ਆਵਾਜ਼ ਦੀ ਪਛਾਣ ਹੈ, ਆਪਣੇ ਕੰਤ ਦੇ ਬੋਲ ਨੂੰ ਜਾਣਦੀ ਹੈ। ਬਾਹਰ ਬੈਠਾ ਹੋਇਆ ਵੀ ਉਹ ਕਈ ਮਨੁੱਖਾਂ ਦੇ ਵਿੱਚ ਜਦੋਂ ਬੋਲਦਾ ਹੈ ਉਹ ਆਪਣੇ ਕੰਤ ਦੀ ਆਵਾਜ਼ ਨੂੰ ਸੁਣਦੀ ਹੈ ਤੇ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਇਕੱਲੀ ਹੀ ਮੁਸਕੁਰਾਉਂਦੀ ਹੈ ਕਿ ਮੇਰਾ ਕੰਤ, ਮੇਰਾ ਪਤੀ, ਮੇਰਾ ਖਾਵੰਦ, ਮੇਰਾ ਨਾਇਕ ਜਿਹੜਾ ਹੈ ਉਹ ਗੁਫ਼ਤਗੂ ਕਰ ਰਿਹਾ, ਗੱਲਾਂ ਕਰ ਰਿਹਾ। ਇਹ ਭਾਈ ਸਾਹਿਬ ਭਾਈ ਗੁਰਦਾਸ ਨੇ ਉਦਾਹਰਣ ਦਿੱਤੀ ਕਵਿਤ ਵਿੱਚ, ਇਹਦਾ ਭਾਵ ਕੀ ਹੈ ਕਿ ਜੋ ਆਪਣੇ ਆਪੇ ਨਾਲ ਜੁੜਿਆ ਹੋਇਆ ਹੈ, ਮਨੁੱਖ ਜੀਵ ਪਰਮੇਸ਼ਵਰ ਨਾਲ ਜੁੜਿਆ ਹੋਇਆ, ਗੁਰੂ ਨਾਲ ਜੁੜਿਆ ਹੋਇਆ ਹੈ, ਉਹ ਕਿਤੇ ਵੀ ਬੈਠਾ ਹੈ ਉਹਨੂੰ ਆਪਣੇ ਗੁਰੂ ਦੀ ਗੱਲ ਜਦੋਂ ਵੀ ਸੁਣੇਗੀ, ਜਦੋਂ ਵੀ ਆਪਣੇ ਪਿਆਰੇ ਦੇ ਬੋਲ ਸੁਣਨਗੇ, ਕਿਤੇ ਵੀ ਸੁਣਨਗੇ, ਉਹ ਝੱਟ ਪਛਾਣ ਲਏਗਾ, ਸੁਰਤ ਉੱਧਰ ਰੱਖੇਗਾ ਕਿ ਇਹ ਮੇਰਾ ਪਿਆਰਾ ਹੈ, ਇਹ ਮੇਰਾ ਵਾਹਿਗੁਰੂ ਹੈ। ਜੇ ਭਟਕਣਾ ਵਿੱਚ ਹੈ, ਜੇ ਭੁੱਲੀ ਹੋਈ ਹੈ, ਸੋਝੀ ਨਹੀਂ, ਸਮਝ ਨਹੀਂ, ਫਿਰ ਉਹ ਦੁਬਿਧਾ ਵਿੱਚ ਪੈ ਜਾਏਗੀ ਵੀ ਇਹਦੀ ਕਿਹਦੀ ਆਵਾਜ਼ ਹੈ, ਇਹ ਕੌਣ ਬੋਲਦਾ ਹੈ। ਇਹ ਭਟਕਣਾ ਹੀ ਮਨੁੱਖ ਨੂੰ ਖੁਆਰ ਕਰਦੀ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਸ ਮਹੀਨੇ ਰਾਹੀਂ ਉਪਦੇਸ਼ ਹੈ ਕਿ ਜੋ ਜੀਵ ਆਤਮਾਵਾਂ, ਜੋ ਸਰੀਰ ਇਸ ਸੰਸਾਰ ਜਗਤ ਵਿੱਚ ਆ ਕੇ ਇਹ ਭੁੱਲ ਗਏ ਵੀ ਇਹ ਸਦਾ ਰਹਿਣ ਵਾਲਾ ਨਹੀਂ, ਇਹ ਪੱਕਾ ਟਿਕਾਣਾ ਨਹੀਂ, ਇਹਦੇ ਨਾਲ ਹੇਤ ਪਾਣਾ, ਇਹਦੇ ਨਾਲ ਪ੍ਰੇਮ ਪਾਣਾ, ਰੱਬ ਨੂੰ ਭੁਲਾ ਕਰਕੇ ਸਦਾ ਧੋਖੇ ਵਾਲਾ ਹੋਏਗਾ, ਦੂਜੇ ਲੱਗਾ ਹੇਤ, ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਅੱਗੇ ਕੀ ਬਣਿਆ, ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਤ। ਐਸੀ ਜੀਵ ਆਤਮਾ, ਐਸੀ ਔਰਤ, ਪਹਿਲਾਂ ਸਿੱਧਾ ਅਰਥ ਕਰੀਏ ਕਿ ਐਸੀ ਔਰਤ ਜਿਹਨੇ ਆਪਣੇ ਸਾਈ ਨੂੰ ਵਿਸਾਰ ਦਿੱਤਾ ਹੈ, ਦੂਜੇ ਨਾਲ ਹੇਤ ਲੱਗਾ ਹੈ, ਉਹ ਲੱਖਾਂ ਸ਼ਿੰਗਾਰ ਕਰ ਲਏ, ਉਹਦੇ ਲੱਖਾਂ ਸ਼ਿੰਗਾਰ ਕੀਤਿਆਂ ਵੀ ਉਹਨੂੰ ਕਿਸੇ ਕੋਲੋਂ ਆਦਰ ਨਹੀਂ ਮਿਲਣਾ, ਸਤਿਕਾਰ ਨਹੀਂ ਮਿਲਣਾ। ਜੇ ਉਹਦੇ ਜੀਵਨ ਬਾਬਤ ਇਹ ਪਤਾ ਹੈ ਨਾ ਕਿ ਇਹਦਾ ਆਪਣੇ ਸਾਈ ਨਾਲ, ਆਪਣੇ ਪਿਆਰੇ ਨਾਲ ਤੇ ਨੇਹੇ ਨਹੀਂ, ਆਪਣੇ ਪਿਆਰੇ ਨਾਲ ਤੇ ਇਹਦਾ ਪ੍ਰੇਮ ਨਹੀਂ, ਪਰ ਇਹਦਾ ਸ਼ਿੰਗਾਰ ਬੜਾ ਕੀਮਤੀ ਹੈ, ਬੜੇ ਕੀਮਤੀ ਵਸਤਰ ਪਾਏ ਨੇ, ਬੜੇ ਕੀਮਤੀ ਗਹਿਣੇ ਪਾਏ ਨੇ, ਬੜਾ ਕੀਮਤੀ ਸਾਰਾ ਸਾਜੋ ਸਮਾਨ ਹੈ ਲੱਖਾਂ ਦਾ, ਕਰੋੜਾਂ ਦਾ। ਪਰ ਜੇ ਉਹਦੇ ਕਿਰਦਾਰ ਬਾਰੇ ਲੋਕਾਂ ਨੂੰ ਪਤਾ ਹੈ, ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਲੱਖ ਸਿੰਗਾਰ ਬਣਾਏ, ਸ਼ਿੰਗਾਰ ਕਰਕੇ ਕੋਈ ਵੀ ਜੀਵ, ਕੋਈ ਵੀ ਔਰਤ ਅਦਬ ਨਹੀਂ ਪਾ ਸਕਦੀ ਸਮਾਜ ਵਿੱਚੋਂ। ਅਦਬ ਮਿਲਦਾ ਹੈ ਜਦੋਂ ਉਹ ਆਪਣੇ ਜੱਤ ਸੱਤ ਤੇ ਕਾਇਮ ਰਹਿੰਦੀ ਹੈ, ਉਹ ਆਪਣੇ ਪਤੀ ਵਰਤਾ ਧਰਮ ਤੇ ਕਾਇਮ ਰਹਿੰਦੀ ਹੈ, ਤੇ ਉਹਨੇ ਭਾਵੇਂ ਥੋੜਾ ਹੀ ਸ਼ਿੰਗਾਰ ਕੀਤਾ ਹੈ, ਉਹਨੇ ਸਾਧਾਰਨ ਪਾਇਆ ਹੈ, ਪਰ ਜਗਤ ਸੰਸਾਰ ਵਿੱਚ ਉਹਨੂੰ ਇੱਕ ਦੇਵੀ ਵਾਂਗੂ ਪੂਜਿਆ ਜਾਂਦਾ, ਉਹਦੀ ਪੂਜਾ ਕੀਤੀ ਜਾਂਦੀ ਹੈ, ਉਹਨੂੰ ਅਦਬ ਦਿੱਤਾ ਜਾਂਦਾ, ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਆਪਣੇ ਧਰਮ ਵਿੱਚ ਪਰਪੱਕ ਹੈ। ਧਰਮ ਵਿੱਚ ਪਰਪੱਕ ਰਹਿਣ ਵਾਲੀ ਔਰਤ ਖਾਣ ਵਾਸਤੇ ਭਾਵੇਂ ਸਾਧਾਰਨ ਹੈ, ਪਾਉਣ ਵਾਸਤੇ ਭਾਵੇਂ ਸਾਧਾਰਨ ਹੈ, ਰਹਿਣ ਵਾਸਤੇ ਭਾਵੇਂ ਸਾਧਾਰਨ ਮਕਾਨ ਹੈ, ਪਰ ਉਹ ਜਗਤ ਸੰਸਾਰ ਦੇ ਵਿੱਚ ਪਟਰਾਣੀ ਵਾਂਗੂ ਪੂਜੀ ਜਾਂਦੀ ਹੈ, ਉਹਦਾ ਅਦਬ ਕੀਤਾ ਜਾਂਦਾ, ਉਹਦੀ ਗੱਲ ਨੂੰ ਮੰਨਿਆ ਜਾਂਦਾ ਹੈ ਸਮਾਜ ਵਿੱਚ। ਤੇ ਦੂਜੇ ਤਰਫਾ ਜੇ ਜੀਵਨ ਨਹੀਂ, ਫਿਰ ਲੱਖਾਂ ਦਾ ਸ਼ਿੰਗਾਰ ਹੋਵੇ, ਲੱਖਾਂ ਦਾ ਪਹਿਰਾਵਾ ਹੋਵੇ,
ਖਾਣ ਪਾਣ ਦੇ ਪਦਾਰਥ ਬੜੇ ਹੋਣ, ਰਹਿਣ ਲਈ ਉੱਚੇ ਮਹੱਲ ਮਮਟੀਆਂ ਵਾਲੇ ਹੋਣ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿਣਗੇ ਕਾਰਜ ਨਾਹੀਂ ਕੇਤ, ਉਹਦੇ ਵਿੱਚੋਂ ਕੋਈ ਵੀ ਕਾਰਜ ਨਹੀਂ ਖਸਵਾਰੇਗਾ। ਭਾਵ ਨੂੰ ਅਦਬ ਨਹੀਂ ਮਿਲਣਾ, ਉਹਨੂੰ ਸਤਿਕਾਰ ਨਹੀਂ ਮਿਲਣਾ, ਉਹਦੇ ਅੰਦਰ ਸਦਾ ਹੀ ਸੰਸਾ ਤੇ ਡਰ ਬਣਿਆ ਰਹਿਣਾ ਹੈ। ਇਹਦਾ ਭਾਵ ਹੁਣ ਅਸੀਂ ਅੰਤਰੀਵ ਲਈਏ, ਇਹਦਾ ਅੰਤਰੀਵ ਭਾਵ ਇਹ ਹੈ ਵੀ ਇਹ ਜੀਵ ਆਤਮਾ ਜੋ ਇਸ ਸਰੀਰ ਦੇ ਵਿੱਚ ਪ੍ਰਾਣੀ ਵਸਦਾ ਹੈ, ਇਹ ਜੀਵ ਆਤਮਾ ਇੱਕ ਔਰਤੀ ਨਿਆਈ ਹੀ ਹੈ ਤੇ ਇਹਨੂੰ ਸੁੰਦਰ ਸਰੀਰ ਮਿਲਿਆ ਹੈ, ਸੁੰਦਰ ਕਾਇਆ ਮਿਲੀ ਹੈ, ਸ਼ਿੰਗਾਰ ਹੈ, ਤੇ ਜੇ ਇਹਦਾ ਹੇਤ ਇਹਦਾ ਪਿਆਰ ਵਾਹਿਗੁਰੂ ਤੋਂ ਛੁੱਟ ਸੰਸਾਰ ਦੀਆਂ ਹੋਰ ਵਸਤੂਆਂ ਨਾਲ ਲੱਗ ਗਿਆ ਹੈ, ਇਹਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਆਪਣੇ ਧਰਮ ਤੋਂ ਡਿੱਗ ਗਿਆ ਹੈ, ਧਰਮ ਤੋਂ ਪਤਿਤ ਹੋ ਗਿਆ ਹੈ, ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਇਹਦੇ ਸ਼ਿੰਗਾਰ ਕੀਤੇ ਸਾਰੀ ਬੇਅਰਥ ਨੇ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕਹੇ ਨੇ, ਦੋ ਸ਼ਬਦ ਬਾਣੀ ਵਿੱਚ ਆਏ ਨੇ ਇਸ ਪ੍ਰਥਾਏ ਵਿੱਚ। ਜਿਹੜਾ ਰੱਬ ਦੀ ਪ੍ਰੀਤ ਤੋਂ ਟੁੱਟਾ ਹੋਇਆ ਬੰਦਾ ਹੈ ਨਾ, ਗਤਾਰ ਪਿਤਾ ਮਹਾਰਾਜ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਕਿ ਜੇ ਕੋਈ ਬੰਦਾ ਪਰਮਾਤਮਾ ਦੀ ਪ੍ਰੀਤ ਤੋਂ ਹੀਣਾ ਹੈ, ਉਹਨੂੰ ਰੱਬ ਨਾਲ ਪਿਆਰ ਨਹੀਂ, ਆਪਣੇ ਵਾਹਿਗੁਰੂ ਨਾਲ, ਆਪਣੇ ਕੰਤ ਨਾਲ, ਤੇ ਪਰ ਸਰੀਰ ਬੜਾ ਸੋਹਣਾ ਹੈ ਉਹਦਾ, ਉੱਚਾ ਲੰਮਾ ਜਵਾਨ ਹੈ, ਕੱਦ ਕਾਠ ਬੜਾ ਹੈ, ਜੋਬਨ ਬੜਾ ਹੈ, ਪਹਿਰਾਵਾ ਬੜਾ ਸੋਹਣਾ ਹੈ, ਖਾਣ ਪਾਣ ਦੀ ਵੀ ਕੋਈ ਕਮੀ ਨਹੀਂ, ਰਹਿਣ ਸਹਿਣ ਦੀ ਵੀ ਕੋਈ ਕਮੀ ਨਹੀਂ, ਪਰ ਗੁਰੂ ਸਾਹਿਬ ਜੀ ਨੇ ਸ਼ਬਦ ਬੜੇ ਕਰੜੇ ਵਰਤੇ ਨੇ, ਕਹਿੰਦੇ ਐਸਾ ਬੰਦਾ ਸ਼ਿੰਗਾਰਿਆ ਸਵਾਰਿਆ ਸੋਹਣਾ ਫੱਬਿਆ ਇਉਂ ਪ੍ਰਤੀਤ ਹੁੰਦਾ ਹੈ, ਮੰਨ ਲਓ ਜਿਵੇਂ ਕਿਸੇ ਨੇ ਮੁਰਦੇ ਨੂੰ ਸ਼ਿੰਗਾਰ ਦਿੱਤਾ ਹੋਵੇ, ਮੁਰਦੇ ਨੂੰ ਸ਼ਿੰਗਾਰ ਕੀਤਾ ਹੋਵੇ, ਕਿੰਨਾ ਵੀ ਸ਼ਿੰਗਾਰ ਕਰ ਦਈਏ ਮੁਰਦਾ ਜੀਵਿਤ ਨਹੀਂ ਹੋ ਜਾਂਦਾ, ਤੇ ਮੁਰਦੇ ਨੂੰ ਕਿਸੇ ਨੇ ਸਿਆਣਾ, ਮੁਰਦੇ ਨੂੰ ਕਿਸੇ ਨੇ ਨਹੀਂ ਕਹਿਣਾ ਵੀ ਇਹਦਾ ਸ਼ਿੰਗਾਰ ਕੀਤਾ ਤੇ ਇਹਨੂੰ ਆਪਾਂ ਘਰ ਰੱਖ ਲਈਏ ਬੜਾ ਕੀਮਤੀ ਹੈ, ਨਹੀਂ, ਮੁਰਦਾ ਮੁਰਦਾ ਹੀ ਹੈ, ਭਾਵੇਂ ਉਹਨੂੰ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰ ਦਿੱਤਾ ਜਾਏ। ਗੁਰੂ ਸਾਹਿਬ ਕਹਿੰਦੇ ਜੋਬਣ ਵਾਲਾ, ਬਲ ਵਾਲਾ, ਤਾਣ ਵਾਲਾ, ਵਿਦਿਆ ਵਾਲਾ, ਸਿਆਣਪਾਂ ਵਾਲਾ, ਸੰਸਾਰ ਦੇ ਸਾਰੇ ਗੁਣਾਂ ਨਾਲ ਉਹ ਲਬਰੇਜ਼ ਹੋਵੇ, ਪਰ ਜੇ ਉਹਦੇ ਕੋਲ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਨਹੀਂ ਤੇ ਉਹ ਇਉਂ ਹੋਏਗਾ ਜਿਵੇਂ ਇੱਕ ਮੁਰਦੇ ਨੂੰ ਸ਼ਿੰਗਾਰ ਕੇ ਰੱਖਿਆ ਹੋਵੇ, ਤਾਂ ਉਹ ਅਖੀਰ ਇੱਕ ਦਿਨ ਸੜੇਗਾ ਜ਼ਰੂਰ। ਮੁਰਦਾ ਸ਼ਿੰਗਾਰਿਆ ਹੋਇਆ ਵੀ ਮੁਰਦਾ ਹੀ ਮੰਨਿਆ ਜਾਂਦਾ, ਉਹਦੇ ਵਿੱਚ ਪ੍ਰੀਤ ਨਹੀਂ ਤੇ ਮ੍ਰਿਤਕ ਹੀ ਮੰਨਿਆ ਜਾਏਗਾ, ਜੋ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਇਹ ਗੁਣ ਨੇ ਸਾਰੇ, ਇਹਦਾ ਮਤਲਬ ਇਹ ਨਹੀਂ ਵੀ ਬੰਦੇ ਚ ਗੁਣ ਨਹੀਂ ਹੋਣੇ ਚਾਹੀਦੇ, ਸੁੰਦਰਤਾ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਜੀ ਨੇ ਸੁੰਦਰਤਾ ਨੂੰ ਪ੍ਰਵਾਨ ਕੀਤਾ ਹੈ, ਕੁਲੀਨਤਾ ਨੂੰ ਪ੍ਰਵਾਨ ਕੀਤਾ ਹੈ, ਚੰਗੀ ਚਤੁਰਾਈ ਨੂੰ ਪ੍ਰਵਾਨ ਕੀਤਾ ਹੈ, ਵਿਦਿਆ ਨੂੰ ਪ੍ਰਵਾਨ ਕੀਤਾ, ਧਨ ਨੂੰ ਪ੍ਰਵਾਨ ਕੀਤਾ, ਜੋ ਗੁਣ ਨੇ, ਗੁਣ ਚਾਹੀਦੇ ਨੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਪਰ ਜਿਹੜੀ ਗੱਲ ਕਰਕੇ ਸਾਰੇ ਗੁਣਾਂ ਨੇ ਫੱਬਣਾ ਸੀ ਨਾ, ਜੇ ਉਹ ਨਹੀਂ ਫਿਰ ਉਹਦੇ ਤੋਂ ਬਿਨਾਂ ਇਹ ਸਾਰੇ ਗੁਣ ਮੁਰਦੇ ਦੇ ਸ਼ਿੰਗਾਰ ਵਾਂਗੂ ਨੇ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਦਾਤਾ ਜੀ ਕਹਿੰਦੇ ਮ੍ਰਿਤਕ ਹੈ ਜੇ ਪ੍ਰੀਤ ਨਹੀਂ। ਦੂਜੀ ਉਦਾਹਰਣ ਇੱਕ ਦਿੱਤੀ ਹੈ, ਕਹਿੰਦੇ ਮੰਨ ਲਓ ਕੋਈ ਕਿਸਾਨ ਆਪਣੀ ਫਸਲ ਬੀਜਦਾ ਨਾ, ਅੱਜ ਤਾਂ ਉਹ ਚੀਜ਼ਾਂ ਨਹੀਂ ਰਹੀਆਂ ਪਰ ਕਿਤੇ ਕਿਤੇ ਪੰਜਾਬ ਦੀ ਧਰਤੀ ਤੇ ਅੱਜ ਵੀ ਮਿਲਦਾ। ਜਦੋਂ ਕੋਈ ਕਿਸਾਨ ਆਪਣੀ ਫਸਲ ਬੀਜਦਾ ਨਾ, ਕੁਝ ਬੀ ਐਸੀਆਂ ਫਸਲਾਂ ਹੁੰਦੀਆਂ ਵੀ ਉੱਗਣ ਲੱਗਿਆਂ ਥੋੜੇ ਦਿਨ ਲੱਗਦੇ ਨੇ, ਤੇ ਕੀ ਕਰਨਾ ਪੈਂਦਾ ਵੀ ਉਹਦੇ ਤੋਂ ਪਸ਼ੂਆਂ ਨੂੰ, ਪੰਛੀਆਂ ਤੋਂ ਬਚਾਉਣਾ ਪੈਂਦਾ, ਪੰਛੀ ਉਹ ਬੀ ਚੁੱਗ ਜਾਂਦੇ ਨੇ, ਤੇ ਜਦੋਂ ਉਹ ਪੂਰੇ ਜੋਬਣ ਵਿੱਚ ਆ ਜਾਂਦੇ ਨੇ ਫਿਰ ਉਹਨਾਂ ਨੂੰ ਫਲ ਲੱਗਦਾ, ਤੇ ਫਲ ਤੋਂ ਵੀ ਪੰਛੀਆਂ ਨੂੰ ਬਚਾਉਣਾ ਪੈਂਦਾ, ਉਹ ਫਲ ਦੇ ਪੱਕਣ ਤੋਂ ਪਹਿਲਾਂ ਹੀ ਪੰਛੀ ਉਹ ਖਾ ਜਾਂਦੇ ਨੇ, ਛੱਲੀਆਂ ਖਾ ਜਾਂਦੇ ਨੇ, ਬਾਜਰਾ ਖਾ ਜਾਂਦੇ, ਹੋਰ ਕਈ ਜਿਹੜੀਆਂ ਫਸਲਾਂ ਨੇ। ਤਾਂ ਪੁਰਾਣੇ ਸਮਿਆਂ ਚ ਕਿਸਾਨ ਕੀ ਕਰਦੇ ਸਨ ਵੀ 24 ਘੰਟੇ ਆਪ ਤਾਂ ਪੰਛੀ ਉਡਾਏ ਨਹੀਂ ਜਾਂਦੇ ਸਨ, ਪਹਿਰਾ ਨਹੀਂ ਸੀ ਦਿੱਤਾ ਜਾਂਦਾ, ਉਹ ਆਪਣੇ ਵਰਗਾ ਇੱਕ ਭੁਲੇਖਾ ਪਾਉਣ ਵਾਲਾ, ਉਹਨੂੰ ਡਰਨਾ ਕਿਹਾ ਜਾਂਦਾ ਸੀ, ਉਹ ਡਰਨਾ ਖੇਤ ਵਿੱਚ ਲਟਕਾ ਦਿੰਦਾ ਸੀ, ਮਟਕਾ ਰੱਖ ਕੇ ਆਪਣਾ ਚੋਲਾ ਪਾ ਕੇ ਆਪਣਾ ਕੱਪੜਾ ਪਾ ਦੇਣੇ, ਬਾਹਾਂ ਬਣਾ ਦੇਣੀਆਂ, ਲੱਤਾਂ ਬਣਾ ਦੇਣੀਆਂ, ਤੇ ਉਹਨੂੰ ਡਰਨਾ ਕਿਹਾ ਜਾਂਦਾ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਸ ਇਸੇ ਤਰ੍ਹਾਂ ਜਿਹੜੇ ਬੰਦੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਨਾ, ਉਹ ਭਰਮ ਵਿੱਚ ਭੁੱਲਿਆ ਹੋਇਆ ਜੀਵ ਹੈ, ਉਹ ਕਿਸੇ ਨੂੰ ਭੁਲੇਖਾ ਤੇ ਪਾ ਸਕਦਾ, ਪੰਛੀਆਂ ਨੂੰ, ਜਾਨਵਰਾਂ ਨੂੰ ਵੀ, ਬੰਦਾ ਖਲੋਤਾ ਹੈ ਇੱਧਰ ਨਹੀਂ ਜਾਣਾ, ਪਰ ਹਕੀਕਤ ਵਿੱਚ ਉਹ ਬੰਦਾ ਨਹੀਂ ਹੁੰਦਾ। ਜਿਉਂ ਡਰਨਾ ਖੇਤ ਮਾਹੀਂ ਡਰਾਇਆ, ਕਹਿੰਦੇ ਜਿਵੇਂ ਇੱਕ ਡਰਨਾ ਖੇਤ ਵਿੱਚ ਜਾਨਵਰਾਂ ਪੰਛੀਆਂ ਦੇ ਬਚਾਅ ਲਈ ਡਰਾਉਣੇ ਵਾਸਤੇ ਖਿਲਾਰਿਆ ਹੁੰਦਾ ਨਾ, ਬਸ ਸੰਸਾਰ ਵਿੱਚ ਰੱਬ ਦੀ ਪ੍ਰੀਤ ਤੋਂ ਬਿਨਾਂ, ਮਾਲਕ ਦੀ ਪ੍ਰੀਤ ਤੋਂ ਬਿਨਾਂ ਸੰਸਾਰ ਵਿੱਚ ਜਿਹੜਾ ਮਨੁੱਖ ਹੈ ਨਾ, ਉਹ ਡਰਨੇ ਵਾਂਗੂ ਹੈ। ਮੰਨ ਲਓ ਉਹ ਡਰਨਾ ਖੇਤ ਵਾਲਾ ਤੇ ਇੱਕ ਥਾਂ ਤੇ ਖਲੋਤਾ ਰਹਿੰਦਾ,
ਪਰ ਇਹ ਡਰਨਾ ਸਮਝ ਲਓ ਥੋੜਾ ਐਡਵਾਂਸ ਹੈ। ਇਹ ਤੁਰਦਾ ਫਿਰਦਾ ਹੈ, ਬੋਲਦਾ ਚੱਲਦਾ, ਹੱਸਦਾ ਖੇਡਦਾ, ਪਰ ਹਕੀਕਤ ਵਿੱਚ ਹੈ ਇਹ ਡਰਨਾ ਹੀ, ਜੇ ਇਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਤੇ ਦੂਜੇ ਨਾਲ ਹੇਤ ਲੱਗਾ ਹੋਇਆ। ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ, ਵਾਹਿਗੁਰੂ ਦੇ ਪ੍ਰੇਮ ਤੋਂ ਛੁੱਟ ਦੂਜੇ ਨਾਲ ਜੋ ਵੀ ਪ੍ਰੇਮ ਲੱਗਾ ਹੋਇਆ ਹੈ, ਉਹ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਸੰਕਟ ਦੇਣ ਵਾਲਾ, ਕਸ਼ਟ ਦੇਣ ਵਾਲਾ ਹੀ ਹੈ। ਤੇ ਪਰਮਾਤਮਾ ਦੀ ਪ੍ਰੀਤੀ ਕਿਵੇਂ ਮਿਲੇ? ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ, ਕਿਸੇ ਨਾਲ ਪ੍ਰੀਤ ਪਾਵੇ ਉਹਨੂੰ ਉਹਦਾ ਆਕਾਰ ਚਾਹੀਦਾ। ਸਰੂਪ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ? ਆਕਾਰ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ? ਨਾਮ ਤੋਂ ਬਿਨਾਂ ਕਿਵੇਂ ਪ੍ਰੀਤ ਪੈ ਜਾਏਗੀ? ਉਹ ਨਾਮ ਚਾਹੀਦਾ, ਆਕਾਰ ਚਾਹੀਦਾ, ਸ਼ਖਸੀਅਤ ਚਾਹੀਦੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਕਮਾਲ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਿਧਾਂਤ ਦਿੱਤਾ ਨਾ, ਸੰਸਾਰ ਵਿੱਚ ਰੱਬ ਨੂੰ ਮੰਨਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ। ਇੱਕ ਸਰਗੁਣ ਦੀ ਉਪਾਸਨਾ ਕਰਦੇ ਨੇ, ਇੱਕ ਨਿਰਗੁਣ ਦੀ ਉਪਾਸਨਾ ਕਰਦੇ ਨੇ। ਨਿਰਗੁਣ ਦੀ ਉਪਾਸਨਾ ਸਿੱਧੀ ਕਰਨੀ ਬੜੀ ਔਖੀ ਹੈ, ਬਿਨਾਂ ਕਿਸੇ ਨਾਮ, ਬਿਨਾਂ ਕਿਸੇ ਆਕਾਰ, ਬਿਨਾਂ ਕਿਸੇ ਰੰਗ ਤੋਂ। ਜਿਸ ਨੂੰ ਅਸੀਂ ਜਾਣਦੇ ਤਾਂ ਵੀ ਉਹੀ ਹੈ ਵਿਸਰਿਆ, ਜਿਹਦੇ ਬਾਬਤ ਕੋਈ ਅਕ੍ਰਿਤੀ ਨਹੀਂ ਹੈਗੀ, ਉਹਨੂੰ ਪਿਆਰ ਕਰਨਾ, ਉਹਨੂੰ ਮੰਨਣਾ ਬੜਾ ਔਖਾ ਹੈ, ਬੜਾ ਔਖਾ ਉਹਦੇ ਤੱਕ ਜਾਣਾ, ਜੁੜਨਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਇੱਕ ਸਰਗੁਣ ਵਾਲੇ ਨੇ, ਉਹ ਰੂਪ ਧਾਰਨ ਕਰਦੇ ਨੇ, ਇੱਕ ਮੂਰਤੀ ਬਣਾ ਲੈਂਦੇ ਨੇ, ਕੋਈ ਆਕਾਰ ਬਣਾ ਲੈਂਦੇ ਨੇ, ਉਹ ਸਰਗੁਣ ਦੀ ਪੂਜਾ ਕਰਦੇ ਨੇ। ਸਰਗੁਣ ਦੀ ਪੂਜਾ ਵਿੱਚ ਕੀ ਦੋਸ਼ ਬਣ ਜਾਂਦਾ? ਵੀ ਅਸੀਂ ਉਹ ਮਨੁੱਖ ਸਰਗੁਣ ਦੀ ਪੂਜਾ ਕਰਨ ਵਾਲੇ ਕਿਸੇ ਇੱਕ ਬੁੱਤ, ਇੱਕ ਮੂਰਤੀ, ਇੱਕ ਆਕਾਰ ਨੂੰ ਹੀ ਰੱਬ ਦਾ, ਵਾਹਿਗੁਰੂ ਦਾ ਆਕਾਰ ਮੰਨਣਾ ਸ਼ੁਰੂ ਕਰ ਦਿੰਦੇ ਨੇ, ਤੇ ਬਾਕੀ ਜਿਉਂਦੀਆਂ ਜਾਗਦੀਆਂ ਮੂਰਤੀਆਂ ਤੇ ਕਤਲ ਕਰਨ ਲੱਗ ਜਾਂਦੇ ਨੇ, ਮਾਰਨ ਲੱਗ ਜਾਂਦੇ ਨੇ। ਉਹਨਾਂ ਵਿੱਚ ਇਹ ਭਰਮ ਪੈ ਜਾਂਦਾ ਵੀ ਜਿਸ ਨੂੰ ਮੈਂ ਥਾਪ ਦਿੱਤਾ ਹੈ, ਜਿਸ ਮੂਰਤੀ ਨੂੰ ਮੈਂ ਪ੍ਰਾਣ ਪ੍ਰਤਿਸ਼ਠਾ ਕਰਾ ਦਿੱਤੀ, ਇੱਥੋਂ ਤੱਕ ਹੁੰਦਾ ਵੀ ਮੂਰਤੀਆਂ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਾਈ ਜਾਂਦੀ ਹੈ ਕਿ ਇਹਦੇ ਵਿੱਚ ਅਸੀਂ ਪ੍ਰਾਣ ਪਾ ਦਿੱਤੇ ਨੇ। ਕੈਸੀ ਹਾਸੋਹੀਣੀ ਗੱਲ ਹੈ। ਕਈ ਥਾਵਾਂ ਤੇ ਕਿਸੇ ਧਰਮ ਤੇ ਕੋਈ ਕਿੰਤੂ ਨਹੀਂ, ਪਰ ਅਸੀਂ ਸਮਝਣਾ ਹੈ ਜੇ ਸਰਗੁਣ ਦੀ ਜਿਹੜੇ ਉਪਾਸ਼ਨਾ ਕਰਦੇ ਨਾ, ਜਦੋਂ ਕਿਸੇ ਮੂਰਤੀ ਨੂੰ ਮੰਦਰ ਵਿੱਚ ਸਥਾਪਿਤ ਕਰਦੇ ਨੇ, ਮੂਰਤੀ ਨੂੰ ਮੰਦਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਪਹਿਲਾਂ ਸਥਾਪਨਾ ਦਾ ਹੁੰਦਾ, ਫਿਰ ਉਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੁੰਦਾ ਵੀ ਇਹਦੇ ਵਿੱਚ ਹੁਣ ਪ੍ਰਾਣ ਪ੍ਰਤਿਸ਼ਠਾ ਪਾਣੀ ਹੈ, ਉਹਦਾ ਯੱਗ ਕੀਤਾ ਜਾਂਦਾ, ਉਹਦੇ ਮੰਤਰ ਪੜੇ ਜਾਂਦੇ ਨੇ ਵੀ ਮੂਰਤੀ ਨੂੰ ਜਾਗਰਤ ਕਰਨਾ। ਮੂਰਤੀ ਵਿੱਚ ਪ੍ਰਾਣ ਅਸੀਂ ਪਾਣੇ ਨੇ, ਜਿਹੜੀ ਰੱਬ ਦੀ ਮੂਰਤੀ ਹੈ। ਕਿੰਨਾ ਗਿਆਨ ਹੈ ਕਿ ਜਿਹੜਾ ਸਾਨੂੰ ਪ੍ਰਾਣ ਦੇ ਰਿਹਾ ਹੈ, ਜਿਹਦੇ ਕਰਕੇ ਸਾਡੇ ਸਵਾਸ ਚੱਲ ਰਹੇ ਨੇ, ਤੇ ਬੰਦਾ ਕਹਿੰਦਾ ਵੀ ਮੈਂ ਉਸ ਰੱਬ ਵਿੱਚ ਪ੍ਰਾਣ ਪਾਣੇ ਨੇ, ਤੇ ਉਹ ਕੈਸੀ ਉਪਾਸ਼ਨਾ ਹੋਏਗੀ, ਕੈਸੀ ਭਗਤੀ ਹੋਏਗੀ? ਸਰਗੁਣ ਦੀ ਭਗਤੀ ਵਿੱਚ ਇਹ ਦੋਸ਼ ਪੈ ਜਾਂਦਾ। ਨਿਰਗੁਣ ਦੀ ਭਗਤੀ ਵਿੱਚ ਹੈ ਕਿ ਬੰਦਾ ਖੁਸ਼ਕ ਹੋ ਜਾਂਦਾ, ਟੁੱਟ ਜਾਂਦਾ ਸੰਸਾਰ ਨਾਲੋਂ, ਉਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ, ਬਹੁਤ ਗਹਿਰੇ ਚਿੰਤਨ ਵਿੱਚ ਚਲਾ ਜਾਂਦਾ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਵਕਤ ਜਗਤ ਸੰਸਾਰ ਵਿੱਚ ਆਏ, ਉਹਨਾਂ ਨੇ ਬੜਾ ਪਿਆਰਾ ਸਾਨੂੰ ਸਿਧਾਂਤ ਦਿੱਤਾ ਕਿ ਸਿੱਖ ਜਿਹੜਾ ਹੈ ਨਾ, ਜਿਹਨੇ ਅਸਲ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ, ਉਹ ਸਰਗੁਣ ਤੇ ਨਿਰਗੁਣ ਦੇ ਵਿੱਚ ਹੀ ਪਰਿਪੂਰਨ ਪਰਮਾਤਮਾ ਨੂੰ ਲੱਭੇਗਾ। ਪਰਮਾਤਮਾ ਨੂੰ ਸਰਗੁਣ ਰੂਪ ਇਹ ਸਾਰਾ ਸੰਸਾਰ, ਜਿਹਨੂੰ ਅਸੀਂ ਦੂਜਾ ਹੇਤ ਸਮਝਿਆ ਹੋਇਆ, ਰੱਬ ਤੋਂ ਛੁੱਟ ਸਮਝਿਆ ਹੋਇਆ, ਇਸ ਸਾਰੇ ਵਿੱਚ ਉਸ ਨੂੰ ਵੇਖਣਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਤੈ ਚਾਨਣ, ਸਭ ਮੈਂ ਚਾਨਣ ਹੋਏ ਵੀ ਇਹਦੇ ਸੰਸਾਰ ਵਿੱਚ ਰੱਬ ਵਸਦਾ ਹੈ, ਪਰਮਾਤਮਾ ਹਰ ਜ਼ਰਰੇ ਵਿੱਚ, ਕਣ ਕਣ ਵਿੱਚ ਹੈ। ਜਿਹਦੇ ਨਾਲ ਵੀ ਸਾਡੀ ਪ੍ਰੀਤ ਬਣੇ, ਅਸੀਂ ਉਹਦੇ ਵਿੱਚੋਂ ਪਰਮੇਸ਼ਵਰ ਵੇਖੀਏ, ਭਾਵੇਂ ਉਹ ਪਰਿਵਾਰ ਹੈ, ਧੀਆਂ ਪੁੱਤਰ ਨੇ, ਸੰਸਾਰ ਹੈ, ਸੱਜਣ ਮਿੱਤਰ ਹੈ, ਅਸੀਂ ਜਿਸ ਨਾਲ ਵੀ ਜੁੜੇ ਹਾਂ, ਇਸ ਢੰਗ ਨਾਲ ਨਾ ਜੁੜੀਏ ਮੋਹ ਨਾਲ ਕਿ ਇਹ ਮੇਰਾ ਹੈ, ਉਸ ਪ੍ਰੇਮ ਨਾਲ ਜੁੜੀਏ ਵੀ ਇਹ ਪਰਮਾਤਮਾ ਹੈ, ਪਰਮਾਤਮਾ ਦੀ ਦਾਤ ਹੈ, ਪਰਮਾਤਮਾ ਦਾ ਭੇਜੀ ਹੋਈ ਸੁਗਾਤ ਹੈ। ਇਸ ਢੰਗ ਨਾਲ ਜਦੋਂ ਬੰਦਾ ਆਪਣੇ ਦਿਮਾਗ ਨੂੰ ਲਾਏਗਾ ਆਰੇ, ਤਾਂ ਫਿਰ ਇਹਦੇ ਵਿੱਚ ਦੂਜੇ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ, ਦੂਜੇ ਦਾ ਇਹਦੇ ਵਿੱਚ ਲਗਾਅ ਨਹੀਂ ਰਹੇਗਾ, ਕਿਉਂਕਿ ਉਹ ਵਸਤੂ ਪਦਾਰਥ ਰੱਬ ਵੱਲੋਂ ਦਿੱਤੀ ਹੋਈ ਸੁਗਾਤ ਬਣ ਜਾਂਦਾ ਹੈ। ਫਿਰ ਜਿੰਨਾ ਚਿਰ ਹੈ ਵਾਹ ਭਲਾ, ਜਦੋਂ ਚਲੀ ਜਾਏਗੀ ਉਦੋਂ ਵੀ ਸ਼ੁਕਰਾਨਾ। ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ। ਜਦੋਂ ਅਸੀਂ ਦਸਮ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਉਪਦੇਸ਼ਕ ਹਨ, ਰਹਿਮਤਾਂ ਦੇ ਦਾਤੇ ਹਨ, ਪਰ ਜਦੋਂ ਦਤਾਰ ਪਿਤਾ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਲਾਲ ਸ਼ਹੀਦ ਹੁੰਦੇ ਨੇ, ਤਾਂ ਇਹ ਸਿੱਖਾਂ ਨੇ ਕਿਹਾ ਵੀ ਤੁਹਾਡੇ ਫਰਜ਼ੰਦ ਲੈ ਕਰਕੇ ਤੁਸੀਂ ਚਲੇ ਜਾਓ,
ਤਾਂ ਗੁਰੂ ਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਵੀ ਇਹ ਮੇਰੇ ਨਹੀਂ, ਇਹ ਕਰਤੇ ਦੀ ਸੁਗਾਤ ਹੈ, ਅਕਾਲ ਪੁਰਖ ਦੀ ਦਾਤ ਹੈ, ਉਹਦੀ ਦਾਤ ਹੈ ਤੇ ਉਹਦੇ ਲੇਖੇ ਲੱਗ ਜਾਏ, ਧਰਮ ਦੇ ਕਰਮ ਲੇਖੇ ਲੱਗ ਜਾਏ ਤੇ ਇਤੋਂ ਵੱਡੀ ਹੋਰ ਮੇਰੇ ਲਈ ਪਰਿਪੂਰਨ ਪਰਮਾਤਮਾ ਦੀ ਭਗਤੀ ਕੀ ਹੋ ਸਕਦੀ। ਰੱਬ ਦੀ ਇਬਾਦਤ ਹੈ ਕਿ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਰੱਬ ਨੂੰ ਹੀ ਦੇਖਣਾ, ਇਹ ਭਗਤੀ ਹੈ। ਤੇ ਭਗਤੀ ਜਦੋਂ ਹੈ, ਅਭਗਤੀ ਕਦੋਂ ਬਣਦੀ ਹੈ? ਜਦੋਂ ਦਿੱਤੀਆਂ ਦਾਤਾਂ ਰੱਬ ਨੇ ਹਨ ਪਰ ਬੰਦਾ ਉਹ ਕਿਸੇ ਹੋਰ ਦੇ ਨਾਂ ਥੋਪ ਦਿੰਦਾ ਜਾਂ ਆਪਣੇ ਨਾਂ ਥੋਪ ਲੈਂਦਾ ਵੀ ਇਹ ਮੇਰੀ ਹੈ, ਮੈਂ ਲਿਆ ਕੇ ਰੱਖੀ ਹੈ, ਮੇਰੀ ਦਿੱਤੀ ਹੋਈ ਹੈ, ਇਹੀ ਬਸ ਫਰਕ ਇਹੀ ਪੈ ਜਾਂਦਾ। ਬੰਦੇ ਦੀ ਸੋਚ ਵਿੱਚ ਵਿਚਾਰ ਵਿੱਚ ਫਰਕ ਹੈ, ਪਦਾਰਥ ਹੋਈ ਰਹਿੰਦੇ ਨੇ, ਸਰੀਰ ਹੋਈ ਰਹਿੰਦਾ। ਜੋ ਇਹ ਕੋਈ ਬ੍ਰਹਮ ਗਿਆਨੀ ਹੈ, ਜੇ ਕੋਈ ਸਤਪੁਰਖ ਹੈ ਜਾਂ ਕੋਈ ਅਧਰਮੀ ਹੈ, ਜੇ ਕੋਈ ਧਰਮੀ ਹੈ, ਉਹਦੇ ਆਕਾਰ ਵਿੱਚ ਕੋਈ ਫਰਕ ਨਹੀਂ, ਰੰਗ ਰੂਪ ਸ਼ਕਲ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਲੱਗੇਗਾ, ਪਰ ਉਹਦੇ ਗੁਣਾਂ ਤੋਂ, ਉਹਦੇ ਵਰਤਨ ਵਿਹਾਰ ਤੋਂ ਫਰਕ ਲੱਗੇਗਾ। ਇਹੀ ਸਤਪੁਰਖ ਤੇ ਅਸਤ ਦੇ ਵਿੱਚ ਫਰਕ ਹੁੰਦਾ, ਇਹੀ ਗੁਰਮੁਖ ਤੇ ਮਨਮੁਖ ਵਿੱਚ ਫਰਕ ਹੁੰਦਾ, ਇਹੀ ਸੰਤ ਤੇ ਅਸੰਤ ਵਿੱਚ ਫਰਕ ਹੈ। ਤਾਂ ਹੀ ਭਾਈ ਗੁਰਦਾਸ ਨੇ ਕਿਹਾ ਨਾ ਕਿ ਇੱਕੋ ਜਿਹੇ ਹੁੰਦੇ ਨੇ, ਗੁੱਛਾ ਹੋਏ ਤ੍ਰਕੁਨਿਆ ਕਿਉਂ ਬੁੜੀਆ ਦੱਖ ਹੈ, ਅੱਕਾ ਕੇਰੀ ਖੱਖੜੀ ਕੋਈ ਅੰਬ ਨੱਖ ਹੈ, ਰੂਪ ਇੱਕੋ ਜਿਹਾ ਹੈ, ਆਕਾਰ ਇੱਕੋ ਜਿਹਾ, ਪਰ ਜਦੋਂ ਉਹਨਾਂ ਨੂੰ ਛੂਹਾਂਗੇ, ਜਦੋਂ ਉਹਨਾਂ ਨੂੰ ਚੱਖਾਂਗੇ, ਹੁਣ ਇੱਕ ਅੱਕ ਦੀ ਖੱਖੜੀ ਉਹ ਵੀ ਅੰਬੀ ਵਰਗੀ ਹੁੰਦੀ ਹੈ ਤੇ ਇੱਕ ਅੰਬ ਤੋਂ ਟੁੱਟੀ ਹੋਈ ਅੰਬੀ ਅੰਬ, ਉਹਦੇ ਚ ਤੇ ਉਹਦੇ ਸਵਾਦ ਚ ਕਿੰਨਾ ਇੱਕ ਜ਼ਹਿਰ ਹੈ, ਖਾਧੇ ਮੂੰਹ ਥੂ ਥੂ ਕਰਨ ਲੱਗ ਜਾਂਦਾ ਤੇ ਇੱਕ ਦੇ ਮੁੱਖ ਵਿੱਚ ਪਾਣ ਦੇ ਨਾਲ ਹੀ ਰਸ ਨਾਲ ਭਰ ਜਾਂਦਾ, ਮੁੱਖ ਮਿਠਾਸ ਨਾਲ ਭਰ ਜਾਂਦਾ, ਪਰ ਸ਼ਕਲ ਤੋਂ, ਰੂਪ ਤੋਂ, ਰੰਗ ਤੋਂ ਇੱਕੋ ਜਿਹਾ ਹੈ। ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਤੇਰੇ ਤੇ ਨਿਰਭਰ ਹੈ ਵੀ ਇਹਨੂੰ ਅੱਕ ਬਣਾਉਣਾ ਕਿ ਇਹਨੂੰ ਅੰਬ ਬਣਾਉਣਾ, ਇਹਨੂੰ ਰਸਦਾਇਕ ਬਣਾਉਣਾ ਕਿ ਇਹਨੂੰ ਕੌੜਾ ਬਣਾਉਣਾ। ਕੌੜਾ ਉਦਣ ਬਣੇਗਾ ਜਿਸ ਦਿਨ ਇਹ ਦਾਤ ਤੈਨੂੰ ਪਿਆਰੀ ਲੱਗੇਗੀ, ਪਰ ਇਹਦੇ ਵਿੱਚ ਰਸ ਭਰਨ ਵਾਲੇ ਨੂੰ ਤੂੰ ਭੁੱਲ ਜਾਏਗਾ ਤੇ ਸਮਝ ਲਈ ਇਹ ਦਾਤ ਕੌੜੀ ਹੋ ਜਾਏਗੀ, ਤੇਰੇ ਲਈ ਕੁੜੱਤਨ ਹੈ। ਤੇ ਜਿਸ ਦਿਨ ਤੈਨੂੰ ਯਾਦ ਆ ਗਿਆ ਵੀ ਇਸ ਸੰਸਾਰ ਵਿੱਚ, ਇਹ ਜਗਤ ਵਿੱਚ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਕਿ ਇਹਦੇ ਵਿੱਚ ਉਹਦਾ ਵਾਸ ਹੈ, ਫਿਰ ਇਹ ਸੰਸਾਰ ਤੇਰੇ ਲਈ ਦੁੱਖ ਨਹੀਂ ਰਹੇਗਾ, ਭਰਮ ਨਹੀਂ ਰਹੇਗਾ, ਭੁਲੇਖਾ ਨਹੀਂ ਰਹੇਗਾ, ਫਿਰ ਇਹ ਸੰਸਾਰ ਤੇਰੇ ਲਈ ਸੱਚਖੰਡ ਹੀ ਬਣ ਜਾਏਗਾ, ਇਹ ਸੰਸਾਰ ਹੀ ਤੇਰੇ ਲਈ ਸਤਸੰਗ ਬਣ ਜਾਏਗਾ, ਰੱਬ ਨੂੰ ਮਿਲਾਉਣ ਦਾ ਇੱਕ ਮੀਲ ਪੱਥਰ ਸਾਬਤ ਹੋ ਜਾਏਗਾ। ਪਰ ਜੇ ਉਹਨੂੰ ਵਿਸਾਰ ਦਿੱਤਾ, ਹੋਰ ਭੁਲੇਖਾ ਪੈ ਗਿਆ, ਫਿਰ ਇਹ ਸੰਸਾਰ ਦਾ ਤਾਰ ਜੀ ਕਹਿਣਗੇ ਕੂੜ ਵੀ ਇੰਨੇ ਹੀ ਬਣਨਾ, ਝੂਠ ਵੀ ਇੰਨੇ ਹੀ ਬਣਨਾ ਤੇ ਸੱਚ ਵੀ ਇੰਨੇ ਬਣਨਾ, ਬਣਾਉਣਾ ਤੂੰ ਹੀ ਹੈ ਕਿਉਂਕਿ ਤੈਨੂੰ ਪਰਮਾਤਮਾ ਨੇ ਸ਼ਕਤੀ ਦੇ ਕਰਕੇ ਨਵਾਜਿਆ ਹੈ। ਸੋ ਦਾਤਾ ਜੀ ਕਹਿੰਦੇ ਜੇ ਪਰਮਾਤਮਾ ਨਾਲ ਪ੍ਰੀਤ ਹੈ ਤੇ ਫਿਰ ਜਿਵੇਂ ਦਾ ਤੂੰ ਹੈ ਤੂੰ ਪ੍ਰਵਾਨ ਹੈ, ਜੇ ਵਾਹਿਗੁਰੂ ਜੀ ਨਾਲ ਪ੍ਰੀਤ ਨਹੀਂ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਸ਼ਿੰਗਾਰ ਬਣਾ ਲੈ। ਇੱਥੇ ਸ਼ਿੰਗਾਰਾਂ ਤੋਂ ਅਰਥ ਅਸੀਂ ਲਵਾਂਗੇ ਵੀ ਬੰਦਾ ਕਿੱਡਾ ਮਰਜ਼ੀ ਸਿਆਣਾ ਬਣ ਜਾਏ, ਵਿਦਵਾਨ ਬਣ ਜਾਏ, ਧਨੀ ਬਣ ਜਾਏ, ਪਵਿੱਤਰ ਬਣ ਜਾਏ, ਧਰਮੀ ਬਣ ਜਾਏ, ਕੁਝ ਵੀ ਜੋ ਚੰਗੇ ਗੁਣ ਨੇ ਸਾਰੇ ਉਹਦੇ ਕੋਲ ਆ ਜਾਣ, ਪਰ ਇੱਕ ਚੀਜ਼ ਨਾ ਆਵੇ, ਪਕਰਤੇ ਦੀ ਪ੍ਰੀਤ ਨਾ ਆਵੇ। ਤੇ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਦਸਮ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ, ਬਕ ਧਿਆਨ ਲਗਾਇਓ, ਨਹਾਤ ਫਿਰਿਓ ਲਈ ਸਾਹ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ

ਕਰਨੀ ਪ੍ਰਵਾਨ ਹੈ, ਤੇਰੀ ਉਦਾਸੀ ਕਰਨੀ ਪ੍ਰਵਾਨ ਹੈ, ਪਰ ਜੇ ਤੂੰ ਯਾਤਰਾ ਤਾਂ ਕਰ ਰਿਹਾ ਤੀਰਥਾਂ ਤੇ, ਪਰ ਗੁਣਾਂ ਦੀ ਥਾਂ ਤੇ ਔਗਣ ਇਕੱਠੇ ਕਰ ਰਿਹਾ, ਪੁੰਨ ਦੀ ਥਾਂ ਤੇ ਪਾਪ ਕਮਾ ਰਿਹਾ, ਫਿਰ ਦਤਾਰ ਜੀ ਕਹਿਣਗੇ ਤੇਰੇ ਨਹਾਉਣ ਦਾ ਜਿਹੜਾ ਸਮਾਂ ਹੈ, ਤੇਰਾ ਨਹਾਉਣਾ ਉਸ ਤਰ੍ਹਾਂ ਦਾ ਹੈ ਜਿਵੇਂ ਤੀਰਥਾਂ ਤੇ ਬਗਲੇ ਤੇ ਡੱਡੂਆਂ ਦਾ ਨਹਾਉਣਾ ਹੈ, ਡੱਡੂ ਵੀ ਉਸੇ ਪਾਣੀ ਵਿੱਚ ਰਹਿੰਦੇ ਨੇ, ਫਿਰ ਤੂੰ ਵੀ ਉਹਦੇ ਵਰਗਾ। ਫਿਰ ਅਗਲਾ ਉਦਾਹਰਨ ਸਤਿਗੁਰਾਂ ਨੇ ਦਿੱਤਾ ਵੀ ਵਖਿਆਨ ਕਰਨਾ, ਚਰਚਾ ਕਰਨੀ। ਚਰਚਾ ਕਰਨੀ ਮਾੜੀ ਨਹੀਂ, ਧਰਮ ਦੀ ਚਰਚਾ ਕਰਨੀ, ਕਿਸੇ ਗੁਣ ਤੇ ਚਰਚਾ ਕਰਨੀ, ਕਿਸੇ ਮੁੱਦੇ ਤੇ ਚਰਚਾ ਕਰਨੀ ਮਾੜੀ ਨਹੀਂ। ਪਰ ਮਾੜਾ ਕਦੋਂ ਬਣਦਾ ਵੀ ਜਦੋਂ ਬੰਦਾ ਚਰਚਾ ਤੇ ਕਰਦਾ ਹੈ, ਗੋਸ਼ਟ ਤੇ ਕਰਦਾ ਹੈ, ਵਿਚਾਰ ਤਾਂ ਕਰਦਾ ਹੈ, ਪਰ ਉਸ ਤੋਂ ਬਾਅਦ ਉਹਦੇ ਤੇ ਅਮਲ ਨਹੀਂ ਕਰਦਾ। ਜਿਸ ਟੇਬਲ ਤੇ ਬਹਿ ਕੇ ਗੱਲਬਾਤ ਹੁੰਦੀ ਹੈ, ਉਹ ਸਾਰੀ ਗੱਲਬਾਤ ਕਮਰੇ ਚੋਂ ਬਾਹਰ ਨਿਕਲਣੀ ਭੁੱਲ ਜਾਂਦੀ ਹੈ। ਆਪਣਾ ਫਿਰ ਅਸਲੀ ਹੋਈ ਰੂਪ ਹੈ, ਲਾਰਿਆਂ ਵਾਲਾ ਰੂਪ, ਜਿਵੇਂ ਨੇਤਾਵਾਂ ਵਾਲਾ ਰੂਪ ਹੈ ਨਾ, ਉਹ ਕੈਮਰੇ ਅੱਗੇ ਆ ਕੇ ਤਾਂ ਬਹੁਤ ਵਾਅਦੇ ਹੋ ਜਾਂਦੇ ਨੇ, ਬੜਾ ਵੱਡਾ ਵਖਿਆਨ ਹੋ ਜਾਂਦਾ, ਬੜੀਆਂ ਲੰਮੀਆਂ ਚੌੜੀਆਂ ਤਕਰੀਰਾਂ ਕਰ ਦਿੰਦੇ ਨੇ। ਉਹ ਜਗਤ ਭਲਾਈ ਨੂੰ 2-4 ਮਿੰਟਾਂ ਵਿੱਚ ਹੀ ਦੱਸ ਦਿੰਦੇ ਨੇ ਵੀ ਅਸੀਂ ਸਮਾਜ ਦਾ ਭਲਾ ਕਰ ਦਿਆਂਗੇ, ਕੌਮ ਨੂੰ ਸਵਾਰ ਦਿਆਂਗੇ, ਦੇਸ਼ ਨੂੰ ਸਵਾਰ ਦਿਆਂਗੇ। ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਹੈ, ਪਰ ਸਿਰਫ ਉਹ ਸ਼ਬਦਾਂ ਤੱਕ ਹੀ ਮੁਹਤਾਜ ਨੇ, ਉਸ ਤੋਂ ਬਾਅਦ ਹਕੀਕਤ ਕੁਝ ਹੋਰ ਹੁੰਦੀ ਹੈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਐਸਾ ਵਖਿਆਨ, ਐਸੀ ਚਰਚਾ ਭਾਵੇਂ ਸਾਰੀ ਉਮਰ ਕਰੀ ਜਾਓ, ਕੋਈ ਫਰਕ ਨਹੀਂ ਪੈਣਾ। ਫਰਕ ਕਦੋਂ ਪੈਣਾ? ਜਦੋਂ ਅੰਦਰ ਚਾਹ ਹੈ, ਅੰਦਰ ਪ੍ਰੀਤ ਹੈ, ਅੰਦਰ ਪਿਆਰ ਹੈ। ਇਸੇ ਤਰ੍ਹਾਂ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਸੇਵਾ ਕਰ ਰਿਹਾ, ਪਰ ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿਣਗੇ ਪ੍ਰੀਤ ਤੋਂ ਬਿਨਾਂ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਤੇਰਾ ਸ਼ਿੰਗਾਰ ਵਿਅਰਥ ਹੈ। ਸ਼ਿੰਗਾਰ ਉਹਦਾ ਹੀ ਪ੍ਰਵਾਨ ਹੈ ਜਿਹਦਾ ਪਿਆਰ ਹੈ, ਪਿਆਰ ਤੋਂ ਹੀਣਾ ਸ਼ਿੰਗਾਰ ਬੋਝ ਹੀ ਹੈ। ਢੋਰਿਆ ਬੰਦਾ ਬੋਝ ਨੂੰ ਢੋਈ ਜਾਂਦਾ, ਕਿਸੇ ਲੋਕ ਲੱਜਾ ਕਰਕੇ ਕਹਿ ਲਈਏ, ਕਿਸੇ ਸ਼ਰਮ ਹਯਾ ਕਰਕੇ ਕਹਿ ਲਈਏ, ਬੰਦਾ ਢੋਂਦਾ ਹੈ, ਉਹ ਚੀਜ਼ ਬੋਝ ਬਣ ਜਾਂਦੀ ਹੈ ਜਿਹੜੀ ਪਿਆਰ ਤੋਂ ਹੀ ਨਹੀਂ ਹੈ। ਤੇ ਜੇ ਪਿਆਰ ਹੋਵੇ, ਪਿਆਰ ਵਿੱਚ ਕਦੀ ਵੀ ਬੋਝ ਨਹੀਂ ਲੱਗਦਾ, ਕਦੀ ਬੋਝ ਨਹੀਂ ਲੱਗਦਾ। ਬਜ਼ੁਰਗ ਭਾਵੇਂ ਕਿੱਡਾ ਵੀ ਮਨੁੱਖ ਕਿੱਡਾ ਵੀ ਬਜ਼ੁਰਗ ਹੋ ਜਾਏ, ਉਹ ਆਪਣੇ ਪੁੱਤਰ ਨੂੰ, ਆਪਣੇ ਪੋਤਰਿਆਂ ਨੂੰ ਆਪਣੇ ਮੋਢਿਆਂ ਤੇ ਚੁੱਕੇ ਤੇ ਉਹ ਜੇ ਕਹੇ ਨਾ ਬਾਪੂ ਤੈਨੂੰ ਭਾਰ ਨਹੀਂ ਲੱਗਦਾ, ਉਹ ਕਹੇਗਾ ਨਹੀਂ ਪੁੱਤਰਾ ਤੇਰਾ ਭਾਰ ਨਹੀਂ ਲੱਗਦਾ, ਕਿਉਂਕਿ ਤੂੰ ਮੇਰਾ ਖੂਨ ਹੈ। ਆਪਣੇ ਨੂੰ ਚੁੱਕਣ ਦਾ ਭਾਰ ਨਹੀਂ, ਬਗਾਨੇ ਦਾ ਪੁੱਤਰ ਨਹੀਂ ਚੁੱਕਿਆ ਜਾਂਦਾ, ਉਹ ਭਾਰਾ ਲੱਗਦਾ। ਇਹਦਾ ਕਾਰਨ ਕੀ ਹੈ? ਪ੍ਰੀਤ ਨਹੀਂ ਨਾ। ਜੇ ਪ੍ਰੀਤ ਹੈ ਤੇ ਉਹਦੇ ਵਿੱਚ ਕੋਈ ਬੋਝ ਨਹੀਂ, ਤੇ ਪ੍ਰੀਤ ਤੋਂ ਹੀ ਨਾ ਹਰ ਚੀਜ਼ ਹੀ ਬੋਝ ਹੈ। ਕਈ ਵਾਰੀ ਬੰਦੇ ਨੂੰ ਚੁੱਕਣਾ ਪੈਂਦਾ, ਕਿਸੇ ਚੀਜ਼ ਦੀ ਤਨਖਾਹ ਮਿਲਦੀ ਹੈ, ਮਾਇਆ ਮਿਲਦੀ ਹੈ, ਗੋਲੀਆਂ ਵੀ ਤੇ ਚੁੱਕਦੀਆਂ, ਰਾਣੀਆਂ ਦੇ ਪੁੱਤਰ ਬੱਚਿਆਂ ਨੂੰ ਚੁੱਕਦੀਆਂ, ਖੜਾਵੇ ਖੜਾਉਂਦੀਆਂ ਨੇ, ਉਹਨਾਂ ਨੂੰ ਬੋਝ ਹੀ ਲੱਗਦਾ। ਬਸ ਇੰਨਾ ਹੈ, ਉਹਨਾਂ ਦੀ ਪ੍ਰੀਤ ਮਾਇਆ ਨਾਲ ਹੈ, ਮਾਇਆ ਦੀ ਪ੍ਰੀਤ ਕਰਕੇ ਉਹ ਦੂਜਾ ਕਰਮ ਕਰਦੇ ਹਨ। ਸੋ ਭਾਵ ਇਹ ਹੈ, ਦਾਤਾ ਜੀ ਇੱਥੇ ਕਹਿਣਾ ਚਾਹੁੰਦੇ ਨੇ ਵੀ ਪਰਮਾਤਮਾ ਨਾਲ ਜੇ ਪ੍ਰੇਮ ਨਹੀਂ ਤਾਂ ਤੇਰਾ ਕੀਤਾ ਹੋਇਆ ਕੋਈ ਵੀ ਕਰਮ ਪ੍ਰਵਾਨ ਨਹੀਂ, ਉਹ ਸਾਰਾ ਕੁਝ ਤੇਰੇ ਲਈ ਬੋਝ ਬਣੇਗਾ। ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਨ੍ਹਾਂ ਨਾਲ ਪ੍ਰੀਤ ਪਾ ਲਈ, ਜਿਨ੍ਹਾਂ ਨੂੰ ਰੱਬ ਨੂੰ ਤੋਂ ਛੁੱਟ ਆਪਣਾ ਸਮਝਿਆ, ਜਿੱਦਣ ਤੂੰ ਬਿਨਸਿਆ ਇਕਾਇਆਂ ਚੋਂ ਗਿਆ, ਜਿਤ ਦਿਨ ਦੇਹ ਬਿਨਸ ਸੀ, ਨਾਸ ਹੋਏਗੀ ਤੇਰੀ ਇਕਾਇਆਂ, ਤੂੰ ਇਹਦੇ ਚੋਂ ਜਾਏਗਾ। ਸਰੀਰ ਤਾਂ ਰਹਿੰਦਾ ਹੈ, ਗੁਰੂ ਸਾਹਿਬ ਨੇ ਕਿਹਾ ਦੇਹ ਬਿਨਸ ਜਾਏਗੀ, ਦੇਹ ਤਾਂ ਰਹਿੰਦੀ ਹੈ, ਦੇਹ ਦਾ ਵਿਨਾਸ਼ ਹੀ ਉਦੋਂ ਹੈ ਜਦੋਂ ਦੇਹ ਦਾ ਕਰਤਾ ਇਹਦੇ ਵਿੱਚ ਉੱਡ ਜਾਂਦਾ ਹੈ। ਤਿਤ ਵੇਲੇ ਕਹਿਸਨ ਪ੍ਰੇਤ, ਤੈਨੂੰ ਪ੍ਰੇਤ ਪ੍ਰੇਤ ਕਰਕੇ ਕਹਿਣ ਲੱਗ ਜਾਣਗੇ, ਭੂਤ ਭੂਤ ਕਹਿਣ ਲੱਗਣਗੇ, ਤੇਰੇ ਤੋਂ ਖੌਫ ਆਏਗਾ। ਜਿਸ ਨੂੰ ਕਦੀ ਪਿਆਰ ਨਾਲ ਗਲਵੱਕੜੀ ਪਾਉਂਦੇ ਸਨ, ਜਿਹਦਾ ਕਦੀ ਮੱਥਾ ਚੁੰਮਦੇ ਸਨ, ਉਹਦੇ ਤੋਂ ਹੀ ਭੈ ਆਉਣ ਲੱਗ ਜਾਂਦਾ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਵਾ ਸੇਤ। ਬਾਬਾ ਜੀ ਕਹਿੰਦੇ ਮਰਨ ਤੋਂ ਪਹਿਲਾਂ ਇਹ ਅਵਸਥਾ ਬਣ ਜਾਂਦੀ ਹੈ, ਉਦੋਂ ਹੀ ਲੋਕ ਡਰਨ ਲੱਗ ਜਾਂਦੇ ਨੇ ਕਿ ਜਦੋਂ ਬੰਦਾ ਦੁਖੀ ਹੁੰਦਾ, ਮੌਤ ਦੀ ਸੇਜਾ ਤੇ ਹੁੰਦਾ, ਹੱਥ ਕੰਬਦੇ ਨੇ, ਸਰੀਰ ਮੁੜਦਾ ਹੈ ਤੇ ਰੰਗ ਬਦਲਦੇ ਨੇ, ਕਦੀ ਪੀਲਾ ਹੋ ਜਾਂਦਾ, ਕਦੀ ਚਿੱਟਾ ਹੋ ਜਾਂਦਾ, ਕਦੀ ਸਿਆਹੋ, ਕਦੀ ਕਾਲਾ ਹੋ ਜਾਂਦਾ, ਜੋਬਣ ਦਾ ਰੰਗ ਪਲੱਤਣ ਵਿੱਚ ਚਲਾ ਜਾਂਦਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਧਰਤੀ, ਇਹ ਸਰੀਰ ਕਰਮਾ ਸੰਦੜਾ, ਕਰਮਾਂ ਦੀ ਖੇਤੀ ਹੈ। ਇਹਦੇ ਵਿੱਚ ਜਿਹੋ ਜਿਹਾ ਬੀਜ ਅਸੀਂ ਬੀਜਾਂਗੇ, ਜੇ ਦੂਜੇ ਦਾ ਹੇਤ ਲੱਗਾ ਫਿਰ ਉਸ ਵਕਤ ਦੁੱਖ ਹੀ ਮਿਲਣਾ, ਕਿਸੇ ਨੇ ਸਾਥ ਨਹੀਂ ਦੇਣਾ। ਜੇ ਇਹਦੇ ਵਿੱਚ ਪ੍ਰੇਮ ਦਾ ਬੀਜ ਬੀਜਿਆ ਹੈ ਫਿਰ ਸਾਰੀ ਲੁਕਾਈ ਹੀ ਆਪਣੀ ਲੱਗਣੀ ਹੈ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਨਾਨਕ ਆਖ ਪ੍ਰਭੂ ਦੀ ਜੇ ਸ਼ਰਨ ਮਿਲ ਜਾਏ

ਸੰਸਾਰ ਜਿਹੜਾ ਦੂਜੇ ਹਿੱਤ ਵਿੱਚ ਬੰਦੇ ਨੂੰ ਡਬੋ ਦਿੰਦਾ ਹੈ, ਇਸ ਭਵ ਸਾਗਰ ਤੋਂ ਤਰਨ ਦੇ ਲਈ ਪ੍ਰਭੂ ਦੇ ਚਰਨ ਬੋਹਿਤ ਦਾ ਕੰਮ ਕਰਦੇ ਨੇ। ਰੱਬ ਬੇੜਾ ਦੇ ਦੇਗਾ ਜੇ ਰੱਬ ਨਾਲ ਪਿਆਰ ਪੈ ਜਾਏਗਾ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦਾ ਪ੍ਰੇਮ ਆਪਣੇ ਗੁਰੂ ਨਾਲ ਪੈ ਗਿਆ, ਗੁਰੂ ਨਾਲ ਲਗਾਵ ਬਣ ਗਿਆ। ਗੁਰੂ ਐਸੀ ਸਮਰੱਥ ਸ਼ਖਸੀਅਤ ਹੈ, ਉਹ ਕਦੀ ਵੀ ਮਨੁੱਖ ਨੂੰ, ਸਿੱਖ ਨੂੰ, ਆਪਣੇ ਪਿਆਰੇ ਨੂੰ ਨਰਕਾਂ ਦੇ ਰਾਹ ਤੇ ਨਹੀਂ ਪੈਣ ਦੇਗਾ। ਇਸ ਕਰਕੇ ਦਤਾਰ ਜੀ ਕਹਿੰਦੇ, ਇਸ ਭਾਦੋ ਦੇ ਭਰਮ ਵਿੱਚ, ਮਹੀਨੇ ਵਿੱਚ ਜਿਹੜੇ ਭਰਮ ਵਿੱਚ ਨੇ, ਜੀਵ ਭੁਲੇਖੇ ਵਿੱਚ ਨੇ, ਉਹਨਾਂ ਦੇ ਅੰਦਰ ਦੁੱਖ, ਸੰਤਾਪ, ਕਲੇਸ਼ ਬਣਿਆ ਰਹੇਗਾ। ਤੇ ਜਿਨ੍ਹਾਂ ਕੋਲ ਭਾਦੋ ਦੇ ਮਹੀਨੇ ਵਿੱਚ ਗੁਰੂ ਦੇ ਚਰਨ ਨੇ, ਪ੍ਰਭੂ ਦਾ ਸੱਚਾ ਪਿਆਰ ਹੈ, ਪ੍ਰਭੂ ਦਾ ਸੱਚਾ ਨਾਮ ਹੈ, ਉਹਨਾਂ ਨੂੰ ਗੁਰੂ ਕਦੀ ਨਰਕ ਵਿੱਚ ਨਹੀਂ ਪੈਣ ਦੇਗਾ, ਦੁੱਖਾਂ ਵਿੱਚ ਨਹੀਂ ਸੜਨ ਦੇਗਾ। ਜਿਉਂਦੇ ਹੀ ਸਵਰਗ ਵਿੱਚ ਨੇ, ਸੱਚਖੰਡ ਵਿੱਚ ਨੇ। ਸੋ ਨਰਕ ਕੀ ਹੈ? ਗੁਰੂ ਦਾ ਵਿਸਰ ਜਾਣਾ ਦੁੱਖ ਹੈ, ਨਰਕ ਹੈ। ਸਵਰਗ ਕੀ ਹੈ? ਗੁਰੂ ਦਾ ਚੇਤੇ ਰਹਿਣਾ, ਗੁਰੂ ਦਾ ਪ੍ਰੇਮ, ਇਹ ਸਵਰਗ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਤਿਨ੍ਹਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ ਦੇਗ ਕੇ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਤਿਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਤਕਾਰ ਸਰਬ ਸੁਖ ਜਾ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਲੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਸੁਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੈਂਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਮਹਾਰਾਜ ਜੀ ਕਾਰਜ ਨਾਹੀਂ ਕੇਤ ਦੇਮਾ ਵਕਣ ਸਰ ਅੱਜ ਭਾਦਰੋਂ ਦੇ ਮਹੀਨੇ ਦੇ ਮਹਾਰਾਜ ਜੀ ਆਰੰਭਤਾ ਹੋਈ ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦਾ ਚੜ੍ਹਿਆ ਮਹੀਨਾ ਸੁੱਖ ਸ਼ਾਂਤੀ ਨਾਲ ਖੁਸ਼ੀਆਂ ਖੇੜੇ ਨਾਲ ਬਤੀਤ ਕਰਾਉਣਾ ਇਸੇ ਸੰਬੰਧ ਵਿੱਚ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਹਾਜ਼ਰੀਆਂ ਭਰੀਆਂ ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਸੋਫੀਆ ਕੌਰ ਅੱਜ ਪਹਿਲੇ ਦਿਨ ਕਿੰਡਰ ਗਾਰਡਨ ਸਕੂਲ ਵਿੱਚ ਗਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਬੀਬੀ ਕਰਨ ਮੰਡੇਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਗੁਰੂ ਘਰ ਵਾਸਤੇ $101 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵ ਪ੍ਰਾਣ ਦੀ ਭੇਟਾ ਦਰ ਪ੍ਰਵਾਨ ਕਰਨੀ ਬੱਚੀ ਨੂੰ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਗੋਬਿੰਦ ਜੌਹਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ
ਕਿਰਪਾ ਕਰਨ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ। ਬੀਬੀ ਸੁਖਰਾਜ ਕੌਰ ਮੰਡ ਸੰਗਰਾਂਦ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰਦੇ ਨੇ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ। ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਬੱਚੀ ਦੀ ਮਹਾਰਾਜ ਜੀ ਨਵਾਂ ਮਕਾਨ ਲੈਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਨਵੇਂ ਮਕਾਨ ਸੁਹੰਢਣੇ ਬਖਸ਼ਿਸ਼ ਕਰਨੇ। ਰਾਹ ਪਿੰਡ ਵਿੱਚ ਅੰਗ ਸੰਗ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਤਿ ਸ੍ਰੀ ਅਕਾਲ ਕੋ ਹੁਕਮ ਹੈ ਗੁਰੂ ਮਾਨਿਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਦੰਡੋਵਤ ਬੰਦ ਨਨਕਵਾ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਸਾਹਿਬ ਜੀ ਸੁਹਿਲਾਰਾ ਗੋੜੀ ਦੀਪ ਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਸੁਹਿਲਾ ਸਿਮਰੋ ਸਿਰਜਣਹਾਰੋ ਤੁਮ ਗਾਵ ਮੇਰੇ ਨਿਰਭਾਉ ਕਾ ਸੁਹਿਲਾ ਹਾਂ ਵਾਰ ਜਿਤ ਸੁਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀ ਅੜੇ ਸੰਭਾਲਿਨ ਦੇਖੇਗਾ ਦੇਵ ਨਹਾਰ ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬਤੇਰ ਦੇਹੋ ਸੱਜਣ ਸਿਸਰੀਆਂ ਜੋ ਹੋ ਬੈ ਸਾਹਿਬ ਸੁਮੇਲ ਕਰ ਕਰੇ ਪਹੁੰਚਾ ਸਦਲ ਨਿਤ ਭਵਨ ਸਦਨ ਹਾਰ ਸਿਮਰੀਏ ਨਾਨਕ ਸੇ ਦਿਆਪਨ ਰਾਗ ਅਸ ਮਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਕਵਿਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾ ਵਿਸ਼ਵੇ ਜਸਿਆਂ ਕੜੀਆਂ ਪਹਿਰਾ ਤਿਥੀ ਵਾਰੀ ਮਾਹ ਹੋਆ ਸੂਰਜ ਕੁਰਤ ਅਨੇਕ ਨਾਲ ਨਿਕ ਕਰਤੇ ਕੇ ਕੀਤੇ ਵਿਸ਼ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੀ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਲ ਲੋ ਪਵਨ ਚਮਰੋ ਕਰੇ

ਸਦਾਈ ਫੁੱਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੇ ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲ ਤੁਮ ਹੋਏ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਤਨ ਸਮੇ ਤਨਣ ਹੋਏ ਗੁਰ ਸਖੇ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸਵਰਤੀ ਹੋਏ ਹਰ ਚਰਨ ਕਬਲ ਮਕਰੰਤ ਗੋਬਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਦਿਨ ਨਾਇ ਵਰਸਾ ਰਾਗ ਗੋਡੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਪਰਿਆ ਮਿਲਸਾ ਦੁਖ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰਸਾ ਤੂੰ ਜਲੀਪਨ ਵੱਡਾ ਹੈ ਕਰ ਡੰਡਾਤਪੁਰ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਨਿਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵ ਜਮਕਾਲ ਸਹਿ ਸ੍ਰੀ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਬਾਣੀ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨਤੀ ਸੁਣੋ ਮਿਲ ਬੀਤਾ ਸੰਤ ਟਹਿਲ ਗੇ ਬੇਲਾ ਇਹਾ ਖਾਟ ਚਲੋ ਹਰ ਲਾਹ ਆਗੈ ਵਸਨ ਸੁਹੇਲਾ ਔਤ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਰੇ ਰਹਾਉ ਇਹੋ ਸੰਸਾਰ ਬਿਕਰ ਸੰਸਿਮ ਤਰਿਉ ਬ੍ਰਹਮ ਗਿਆਨੀ ਵਿਸ਼ੈ ਜਗਾਏ ਪਿਆ ਬੈ ਹੁਦਸ ਅਕਥ ਕਥਾ ਤਿਨ ਜਾਨੀ ਜਾ ਕੋ ਐਸ਼ ਬਿਹਾਰੋ ਹਰ ਗੁਰ ਤਿਮ ਨਹਿ ਬਸੀਦਾ ਨਿਜ ਕਰ ਮਹਿਲ

ਬੋਲਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਹਾਉਣੇ ਦਾਵੇ ਧਾਏ ਸਭ ਥਾਈਂ ਹੋਣਾ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਏ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਨਾਮ ਬਾਣੀ ਕੇ ਬੋਹਿਤ ਕਲ ਯੁਗ ਕੇ ਜਹਾਸ਼ ਅਵਤਾਰ ਕਿਰਪਾਲੂ ਪਿਤਾ ਜੀ ਆਪ ਜਾ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜਾ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜਾ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਉਹਨੇ ਹਾਲ ਕੀਤਾ ਹੈ ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਗੋ ਵਾਸਤੇ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਏ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਰਮ ਤੇ ਸਲਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਆਖਰਵਾਦ ਘਾਟ ਪੜਿਆ ਪੁੱਜਕ ਮਾਫ ਕਰਨਾ ਸਬਦ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਬੇਬੇ ਭਾਉਂਦੀ ਮੇਰੇ ਵਿੱਚ
1: ਆ ਸਾਊਂਡ ਬੰਦ ਕਰਨਾ।

ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਨਾਮ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 671 ਔਰ 672 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਭੈ ਭਾਵਨੀ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਆਦਿਗੁਰ ਏ ਨਮੈ ਜੁਗਾਦਿਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵੈ ਨਮੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰਾਓ ਜਾਸ ਬਿਸੁੰਬਰ ਏਕੈ ਨਾਮ ਜਪਤ ਅਗਨਤ ਅਨੇਕੈ

ਨਾਨਕ ਜੀ ਵੈ ਦੇਖ ਬਡਾ ਈਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜਿਉ ਤਿਸ ਪਾਵੈ ਸੋਈ ਫੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰ ਕਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਉਬ ਆਕਾਸ਼ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂੰ ਨਿਰਤ ਕਰੇ ਬਹੁ ਭਾਂਤ ਕਬਹੂੰ ਸੋਈ ਰਹੇ ਦਿਨ ਰਾਤ ਕਬਹੂੰ ਮਹਾਕ੍ਰੋਧ ਬਿਕਰਾਲ ਕਬਹੂੰ ਸਰਬ ਕੀ ਹੋ ਤਰਵਾਲ ਕਬਹੂੰ ਹੋਏ ਬਹਿ ਬਡ ਰਾਜਾ ਕਬਹੂੰ ਪੇਘਾਰੀ ਨੀਚ ਕਾ ਸਾਜਾ ਕਬਹੂੰ ਆਪ ਕੀਰਤ ਮੈਂ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਾ ਚੁਕਾ ਹੈ ਕਬਹੂੰ ਹੋਏ ਪੰਡਤ ਕਰੇ ਬਖਿਆਨ ਕਬਹੂੰ ਮੂਨਤ ਹਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਿਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਪਰਮੈ ਪਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜਿਉ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂੰ ਸਾਧ ਸੰਗਤ ਏ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮਰ ਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਹਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਵੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਧਾਏ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟਾਇਆ ਬੇਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹੋਂ ਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੈ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕਿਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛੁ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠ ਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜਿਉ ਕੇਸ਼ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝਾ ਦੇਖਾ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨ ਸਹਿ ਆਵੈ ਨਾ ਜਾਏ ਨਾਨਕ ਸਦ ਹੀ ਰਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਬਿਸਥਾਰ ਸਭ ਕਛੁ ਉਸ ਕਾ ਉਹ ਕਰਨੇ ਹਾਰ ਉਸ ਤੇ ਭਿਨ ਕਹੋ ਕਿਛੁ ਹੋਏ ਥਾਂ ਥਨੰਤਰ ਏਕ ਹੈ ਸੋਏ ਆਪੁਨੇ ਚਲਿਤ ਆਪ ਕਰਨੇ ਹਾਰ ਕਉ ਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ

ਨਾਨਕ ਮਨ ਪਰਗਾਸੁ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕਸ ਖਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹ ਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਵਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਤਿਸੇ ਸਮਾਹੇ। ਤਿਸ ਦੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੁਣ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮਹਿ ਜਾਤੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤ ਪਤ। ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ। ਅਨੇਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰ ਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪ ਪੇਖਨਹਾਰਾ। ਸਗਲ ਸਮਗਰੀ ਜਾਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੈ ਮੱਧ ਅਲਿਪ ਧੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਉਹ ਰਹਿ ਕਹੋ ਕਿਨੇ ਕਾ ਸ਼ੁਕਰਾ। ਆਪ ਭਲਾ ਕਰਤੂਤ ਆਤ ਨੇ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੋ ਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ

ਉੱਤਮ ਸਲੋਕ ਸਾਧਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨ ਤਕ ਮਾਵਤ ਹੋ ਤੋ ਉਧਾਰ ਆਪ ਤਰੈ ਲੋਕਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਾਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਾਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰੇ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੁਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਕਿਆ ਭਉ ਅਪ

ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਕੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ, ਤੇ ਹਾ ਕੋਈ ਨ ਸੁਝਈ ਜੇ ਕਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਕੋਈ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖਸਾ ਲਾਹਣ ਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਲ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੁ, ਸੁਣਿਆ ਹਾਥ ਵੈ ਸੁਗਾਹੋ, ਨਾਨਕ ਭਗਤਾ ਸਦਾ ਵਿਗਾ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਮ, ਸਭਨਾ ਲਿਖਿਆ ਬੜੀ ਕਲਾ, ਮਿਹੁ ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸੁਆਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰਿਆਓ,
ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕੰਬਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲਿਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਾਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਜਬੇ ਆਦੇਸ਼ੰਗ ਆਦੇਸ਼ੇ ਨਮਸਤੰਗ ਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮੋਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੰ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਰਮੀ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੂਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੀ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਬਿਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ
नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्रपाणे नमो वस्त्रमाणे नमो परम ज्ञाता नमो लोकमाता अपेक्षी परमी अभोगी अभुगते नमो जोग जोगेश्वरं परम जुगते नमो नित नारायणे क्रूर कर्मे नमो प्रेत अपरे देवे सुधर्मे नमो रोग हर्ता नमो राग रूपे नमो साह साह नमो पूप पूपे नमो दान दाने नमो मान माने नमो रोग रोगे नमस्तं स्नान नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचिदानंद सर्वं परनासी अनुपे अरूपे समस्तुल निवासी सदा सिद्धदा बुद्धदा वृद्ध कर्ता अदो उर्ध अर्धं अगंग उगहर्ता परम परम परमेश्वरं प्रोचपालं सदा सर्वदा सिद्धाता दयालंग छेदी अपेदी अनामंग कामं समस्तो पराजी समस्तस्ततामं तेरा जो चाचरी छंद जले हैं तले हैं अपीत हैं अपे हैं प्रभु हैं अजू हैं अदेश हैं अपेश हैं प्रजं प्रयाचंद अगाधे अबाधे अनंदी स्वरूपे नमो सर्वमाने समस्ति निदाने नमस्तुं निर्णाते नमस्तुं परमाते नमस्तुं गंजे नमस्तुं पंजे नमस्तुं काले नमस्तुं पाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोके नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृष्णं नमो सर्वरंगे त्रिपंगे अनंगे नमो जीव जीवं नमो बीज बीजे अखिजे अपिजे समस्तं प्रसीजे कृपालं स्वरूपे कुकर्मं परनासी सदा सर्वदा हृदि सिद्धं निवासी चरपट चंत्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं सर्वंग दाता सर्वंग ज्ञाता सर्वंग पाने सर्वंग माने सर्वं प्राणं सर्वं त्राणं सर्वं भूता सर्वं युक्ता सर्वं देवं सर्वं पेवं सर्वं काले सर्वं पाले

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਵਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਭਾਰੀ ਭਜਾਨ ਕੇ ਭੂਖ ਭਲੀ ਬਿਦ ਨਿਆਵਤ ਸੀ ਚਨ ਜਾਤ ਵਿਚਾਰੇ, ਇਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਹਿ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸਿਕੈ, ਪੇਟ ਪ੍ਰਾਣ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਬੀਕੈ। ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤੁ ਦੁਬਾਹ ਸੁਸਾਜਿਸ ਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਹਰੀ ਨ ਮਰੋਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰਿਆਰ ਬਚਾਰ ਹੈ ਸਾਰ ਕੀ ਤਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਥੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁਨ ਪ੍ਰਤਾਪਣ ਬਾਟ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਤ ਭਜੋਂਤਰ ਲੋਕ ਕੋ ਰਾਜ ਕਰੈਂਗੇ, ਕੋਟ ਇਸਨਾਨ ਗਜਾ ਦਿਕਦਾਨ ਅਨੇਕ ਸੁਵੰਬਰ ਸਾਜ ਭਰੈਂਗੇ। ਬ੍ਰਹਮ ਮਹੇਸਰ ਬਿਸ਼ਨ ਸਚੀ ਪਤ ਅੰਤ ਫਸੇ ਜੰਪਾਸ ਪਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਕਰੈਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ

ਬਿਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।

ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੁਣ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਟੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਉ, ਨਿਧ ਆਵੈ ਧਾਇ ਸਭ ਥਾਈ ਹੋਇ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਸਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਤਰਸ ਕੀਤਾ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਆਪ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੁਣ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਦੀ ਅੰਮ੍ਰਿਤਮਈ ਬਾਣੀ ਅਗਾਧ ਬੋਧ ਬਾਣੀ ਰੱਬੀ ਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨੀ ਰਹਿਮਤ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਿਆਰ ਨਾਲ ਬਹੁਤ ਸੰਗਤਾਂ ਨੇ ਚਰਨਾਂ ਨੂੰ ਪਰਸਦਿਆਂ ਹੋਇਆਂ ਸਤਿਗੁਰੂ ਜੀ ਹਾਜ਼ਰੀਆਂ ਭਰੀਆਂ ਹਨ ਆਪ ਜੀਆਂ ਨੇ ਕਿਰਪਾ ਕਰਨੀ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਮਿਹਰ ਰੱਖਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉੱਚ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਵਰਤਣਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਰਹਿਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪਣੇ ਦਰ ਤੇ ਕਬੂਲ ਕਰ ਲੈਣੀਆਂ ਦਰੋਂ ਕਰੋ ਸਭਨਾਂ ਨੂੰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਗਰੀਬ ਨਿਵਾਜ ਕਿਰਪਾ ਕਰਨੀ ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵੀਰ ਕੌਰ ਸਮੂਹ ਪਰਿਵਾਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ ਬੇਅੰਤ ਮਾਇਆ ਅਰਦਾਸ ਭੇਟਾ ਕਰਵਾਉਂਦੇ ਹਨ ਆਪ ਜੀ ਨੇ ਚੜ੍ਹਦੀਆਂ ਗਲਾ ਬਖਸ਼ਿਸ਼ ਕਰਕੇ ਨਿਵਾਜਣਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਬੇਅੰਤ ਸੰਗਤਾਂ ਵੱਲੋਂ ਜੋ ਜੋ ਮਨੋਕਾਮਨਾ ਮਨੋਭਾਵਨਾ ਲੈ ਕਰਕੇ ਆਪ ਜੀ ਕੇ ਪਾਵਨ ਦਰ ਕਰਨ ਦੇ ਚਰਨ ਪਰਸੇ ਗਏ ਹਨ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਅਰਦਾਸਾਂ ਦਰ ਤੇ ਕਬੂਲ ਲੈਣੀਆਂ ਸਤਿਗੁਰੂ ਜੀ ਕਿਰਪਾ ਕਰਨੀ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੁਖ ਹੋਵੇ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਕਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਪਿਆਰ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਬਾਣੀਆਂ ਦੇ ਪਾਠ ਉਪਰੰਤ ਅਰਦਾਸ ਵਿੱਚ ਆਪ ਜੀ ਸ਼ਾਮਿਲ ਹੋਏ ਹੋ। ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਧਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਪਵਿੱਤਰ ਅੰਗ 671 ਉੱਪਰ ਸੁਭਾਏਮਾਨ ਹਨ। ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਰਦੇਵ ਜੀ ਨੇ ਕਿਰਪਾ ਇਹ ਬਖਸ਼ਿਸ਼ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਉਹ ਬਹੁਤ ਸੁਗੜ ਹੈ, ਸਿਆਣਾ ਹੈ। ਉਸ ਵਾਹਿਗੁਰੂ ਪਰਮਾਤਮਾ ਦੇ ਕੋਲ ਜੋ ਆਪਣੀ ਬਿਰਥਾ ਰੱਖਦਾ ਹੈ, ਜੋ ਆਪਣੀ ਬੇਦਨ ਰੱਖਦਾ ਹੈ, ਸਮਝ ਲਓ ਉਹ ਆਪਣਾ ਨੇਕੀ ਕਰ ਰਿਹਾ ਹੈ। ਉਹਨੇ ਇੱਕ ਚੰਗਾ ਆਪਣੇ ਜੀਵਨ ਦੇ ਅੰਦਰ ਕਰਮ ਕਰ ਲਿਆ ਹੈ, ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਕੋਲ ਆਪਣੀ ਬੇਦਨ ਕਹਿਣੀ, ਆਪਣੀ ਬਿਰਥਾ ਸੁਣਾਉਣੀ, ਦਤਾਰ ਜੀ ਕਹਿੰਦੇ ਉਹ ਵਿਅਰਥ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੀ ਕੀ ਇੱਕ ਹੀ ਪਹਿਮਾਨੀ, ਉਸ ਅਕਾਲ ਪੁਰਖ ਦੇ ਪਾਸ ਹੀ ਸਾਡੀ ਮੰਨੀ ਜਾਣੀ ਹੈ, ਜਿਸ ਨੇ ਵੀ ਗੁਰੂ ਚਰਨਾਂ ਦਾ ਗੁਰੂ ਪਿਆਰ ਰੱਖ ਕੇ, ਭਰੋਸਾ ਰੱਖ ਕੇ ਆਪਣੇ ਅੰਦਰ ਦੀ ਬੇਦਨ ਉਸ ਸੁਗੜ ਸੁਜਾਨ ਮਿੱਤਰ ਪਿਆਰੇ ਨੂੰ ਕਹੀ ਹੈ, ਉਹ ਸਭ ਦੀਆਂ ਅਰਦਾਸਾਂ ਬੇਨਤੀਆਂ ਪੁਕਾਰਾਂ ਸੁਣਨ ਵਾਲਾ ਹੈ। ਸੋ ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸੋ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ।
1: ਮਹਲਾ ਪਹਿਲਾ, ਬੜੀ ਵਡਿਆਈ ਜਾ ਵੱਡਾ ਨਾਉ, ਬੜੀ ਵਡਿਆਈ ਜਾਣੇ ਚਲਥਾਓ, ਬੜੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ ਬੂਝੇ ਸਭ ਭਾਓ।

0: ਮਿੱਠਾ ਕੁੜ ਮਾਖਿਓ ਕੁੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ।
1: ਮਹਿਲਾ ਪਹਿਲਾ ਸੱਚ ਦਾ ਪ੍ਰਜਾਣੀਏ ਜਾ ਰਿਹਾ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਦਾ ਪ੍ਰਜਾਣੀਏ ਜਾ ਸੱਚ ਧਰੇ ਪਿਆਰ।

ਲਾੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋ, ਸੂਤਕ ਕਿਉਂ ਕਰ ਰੱਖੀ ਹੈ ਸੂਤਕ।

0: ਇੱਜ਼ਤ ਸਿਰ ਜਾਏ ਸ਼ੁੱਧ।
1: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸ ਨਜ਼ਰ ਤੇ ਪਾਸੋਂ ਹੋਈਆਂ ਨੇ ਫੁੱਲਾਂ, ਸਤਿਗੁਰੂ ਜੀ ਬਖਸ਼ ਲੈਣ, ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਓ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਪਰਮਜੀਤ ਸਿੰਘ ਜੀ ਇਲਾਹੀ ਬਾਣੀ ਦੀ ਹੁਕਮਨਾਮੇ ਦੀ ਵਿਆਖਿਆ ਨਾਲ ਸਾਨੂੰ ਜੋੜਨਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾ।

तौबेध निकिहटानी जिसका तन मन धन सब तिसका सोई सुघड़ सुजानी तिन ही सुनिया दुख सुख मेरा तौबेध निकिहटानी जिय की एक ही पहमानी अवर जतन कर रहे बहु तेरे तिन तिल नहीं कीमत जानी रहाओ अमृत नाम निर्मोल कहीरा गुर दीनो मन तानी डिगा न डोला दृढ़ कर रहे हो पूरन हुए त्रिपतानी ओहे जो बीच हम तुम कश होते तिनकी बात बिलानी अलंकार मिल थैली हुई है ताते कनक वखानी प्रगट्यो जोत सहज सुख सोभा बाजे अनहत बानी कहो नानक निहचल कर बाध्यो गुर कीओ बंधनी प्रगट्यो जोत सहज सुख सोभा बाजे अनहत बानी कहो नानक निहचल कर बाध्यो गुर कीओ बंधनी वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहब महाराज जी की पावन हजूरी अंदर जिड़ बैठी अति सत्कारियो साध संगत जियो वड्डिया भागों वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नू सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानू सारिआं नू सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहब भाई प्रतपाल सिंह जी हरसीला साहब हाजूरी रागी गुरद्वारा सनहजे अते गुरद्वारा श्री बंगला साहब दिल्ली दे गुरमुख प्यारे जिन्हां ने आप जी नूं आसा की वार दे शब्द कीर्तन सरवण करवाए ने। जदों भी दिल्ली दा नाम आउंदा है बंगला साहब दे अस्थान ते एक गुरु घर दे कीर्तनीय सेवा कर रहे हैं। दिल्ली भी साढ़े गुरु साहिबाना दे बहुत पवित्र अस्थान सांभ के बैठी बहुत गुरुद्वारा साहब ने जिथे सतगुरां दे चरण पै सब तो पहला इस दिल्ली की धरती दी मेरे धन गुरु नानक साहब महाराज जी आए सो मजनू टिले अस्थान ते महाराज जी ने
ਪਹਿਲੇ ਕਦਮ ਪਾਏ ਸਨ, ਚਰਨ ਪਾਏ ਸਨ। ਉਦੋਂ ਸ਼ਹਿਰ ਤੋਂ ਬਾਹਰ ਇਲਾਕਾ ਸੀ, ਹੁਣ ਤੇ ਸ਼ਹਿਰ ਦੇ ਵਿੱਚ ਹੀ ਆ ਗਏ। ਇਸੀ ਅਸਥਾਨ ਤੇ ਫਿਰ ਬਾਅਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਆਏ ਸਨ। ਦਿੱਲੀ ਦੇ ਅਸਥਾਨ ਤੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਛੋਟੀ ਜਿਹੀ ਘਟਨਾ ਦਾ ਵੀ ਜ਼ਿਕਰ ਆਉਂਦਾ। ਜਦੋਂ ਮਹਾਰਾਜ ਜੀ ਨੇ ਪਹਿਲੇ ਦਿਨ ਕਦਮ ਪਾਏ ਸੀ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਕੋਈ ਖਾਣ ਪੀਣ ਵਾਸਤੇ ਲੈ ਕੇ ਆਵਾਂ। ਮਹਾਰਾਜ ਕਹਿਣ ਲੱਗੇ, ਜਾਓ, ਹਲੇ ਇੱਕ ਮੁਹੱਲੇ ਵਿੱਚ ਪ੍ਰਵੇਸ਼ ਕੀਤਾ ਹੈ ਤੇ ਉੱਥੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਭਾਈ ਮਰਦਾਨਾ ਜੀ ਨੇ ਜਿਸ ਵੇਲੇ ਨੇੜੇ ਹੋ ਕੇ ਵੇਖਿਆ, ਪੁੱਛਿਆ, ਜੀ ਕੀ ਭਾਣਾ ਵਾਪਰ ਗਿਆ? ਤੇ ਉਸ ਪਰਿਵਾਰ ਨੇ ਆਪਣੀ ਹੱਡ ਬੀਤੀ ਦੱਸੀ। ਕਹਿਣ ਲੱਗੇ, ਸੰਤ ਜੀ ਕੀ ਦੱਸੀਏ, ਆ ਸਾਡਾ ਹਾਥੀ ਮਰ ਗਿਆ ਤੇ ਇਹ ਸਾਡਾ ਰੁਜ਼ਗਾਰ ਸੀ। ਇਸੇ ਹਾਥੀ ਦੇ ਨਾਲ ਅਸੀਂ ਰਾਜੇ ਮਹਾਰਾਜਿਆਂ ਦੇ ਘਰ ਦੇ ਵਿੱਚੋਂ ਸਮਾਨ ਚੁੱਕਦੇ ਸਾਂ ਦੂਸਰੀ ਜਗ੍ਹਾ ਤੇ, ਦੂਸਰੀ ਜਗ੍ਹਾ ਤੋਂ ਰਾਜਿਆਂ ਦੇ ਘਰ ਦੇ ਵਿੱਚ ਪਹੁੰਚਾਉਂਦੇ ਸਾਂ। ਭਾਵ ਇਹ ਹਾਥੀ ਸਾਡੀ ਰੋਜ਼ੀ ਰੋਟੀ ਦਾ ਕਾਰਨ ਸੀ। ਬਸ ਮਰ ਗਿਆ, ਸਾਡੀ ਰੋਜ਼ੀ ਰੋਟੀ ਖਤਮ ਹੋ ਗਈ। ਭਾਈ ਮਰਦਾਨਾ ਜੀ ਨੇ ਆਣ ਕੇ ਮਹਾਰਾਜ ਜੀ ਨੇ ਬਚਨ ਕਿਹਾ, ਮਹਾਰਾਜ ਗਰੀਬ ਨਾਲ ਬਹੁਤ ਧੱਕਾ ਹੋ ਗਿਆ। ਪੁੱਛਿਆ, ਜੀ ਕੀ ਭਾਣਾ ਵਾਪਰਿਆ? ਕਹਿਣ ਲੱਗੇ, ਮਜ਼ਦੂਰ ਸੀ ਵਿਚਾਰਾ, ਹਾਥੀ ਦੇ ਨਾਲ ਰੁਜ਼ਗਾਰ ਕਰਦਾ ਸੀ, ਹਾਥੀ ਮਰ ਗਿਆ, ਰੁਜ਼ਗਾਰ ਖਤਮ ਹੋ ਗਿਆ, ਗਰੀਬ ਨੇ ਭੁੱਖੇ ਮਰ ਜਾਣਗੇ। ਮਹਾਰਾਜ ਕਰੋ ਕਿਰਪਾ, ਤੁਸੀਂ ਤੇ ਆਏ ਲੋਕਾਂ ਦਾ ਭਲਾ ਕਰਨ ਵਾਸਤੇ, ਉਹ ਕਰੋ ਗਰੀਬ ਦਾ ਭਲਾ, ਕਿਤੇ ਇਹਦਾ ਹਾਥੀ ਵਿਚਾਰੇ ਦਾ ਜਿੰਦਾ ਹੋ ਜਾਏ। ਤੇ ਸਤਿਗੁਰਾਂ ਨੇ ਕਹਿਣ ਲੱਗੇ, ਚੱਲ ਮਰਦਾਨਾ, ਜੇ ਤੂੰ ਕਹਿੰਦਾ, ਗਰੀਬ ਵਿਚਾਰਾ ਰੋਂਦਾ ਪਿਆ, ਬੱਚੇ ਰੁੜਦੇ ਪਏ ਨੇ। ਮਹਾਰਾਜ ਜੀ ਕਹਿਣ ਲੱਗੇ, ਜਲ ਦਾ ਛਿੱਟਾ ਦੇ ਹਾਥੀ ਦੇ ਉੱਤੇ ਤੇ ਆਪਣੀ ਰਸਨਾ ਤੋਂ ਬੋਲ ਦੇ ਸੱਤ ਕਰਤਾਰ, ਮਹਾਰਾਜ ਭਲੀ ਕਰਨ। ਇਹ ਦਿੱਲੀ ਦੀ ਘਟਨਾ ਗੁਰਮੁਖੋ। ਹਾਲਾਂਕਿ ਇਹੋ ਜਿਹੀਆਂ ਕਈ ਘਟਨਾ ਕਈ ਵਾਰੀ ਜਦੋਂ ਆਪਾਂ ਸਾਂਝੀਆਂ ਕਰਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਤੇ ਕਈ ਵਾਰ ਲੋਕ ਕਿੰਤੂ ਪ੍ਰੰਤ ਵੀ ਕਰ ਦਿੰਦੇ ਨੇ, ਪਰ ਗੁਰੂ ਦੇ ਇਤਿਹਾਸ ਤੇ ਪਰੇ ਨਾ ਹੋਈਏ, ਓਹਲੇ ਨਾ ਹੋਈਏ। ਜਿੰਨਾ ਵੱਧ ਤੋਂ ਵੱਧ ਅਸੀਂ ਗੁਰ ਇਤਿਹਾਸ ਦੀ ਵਿਚਾਰ ਕਰੀਏ, ਸੁਣਾਈਏ, ਕਰਨਾ ਸਾਡਾ ਫਰਜ਼ ਬਣ। ਜਿਸ ਵੇਲੇ ਹਾਥੀ ਜਿੰਦਾ ਹੋ ਗਿਆ, ਸਾਰਾ ਪਰਿਵਾਰ ਖੁਸ਼ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਢਹਿ ਪਿਆ, ਮਹਾਰਾਜ ਤੁਸੀਂ ਤੇ ਸਾਡੀ ਗਰੀਬ ਦੀ ਲਾਜ ਰੱਖ ਲਏ, ਸਾਡੀ ਰੋਜ਼ੀ ਰੋਟੀ ਬਚ ਗਈ। ਸਾਰੀ ਦਿੱਲੀ ਦੇ ਵਿੱਚ ਖਬਰ ਫੈਲ ਗਈ, ਰਾਜੇ ਕੋਲ ਖਬਰ ਪਹੁੰਚ ਗਈ ਵੀ ਐਸੇ ਸੰਤ ਮਹਾਂਪੁਰਖ ਆਏ ਨੇ, ਗਰੀਬ ਦਾ ਭਲਾ ਕੀਤਾ, ਮਰਿਆ ਹੋਇਆ ਹਾਥੀ ਜਿੰਦਾ ਕਰ ਦਿੱਤਾ। ਤੇ ਰਾਜੇ ਮਹਾਰਾਜੇ ਜਿਹੜੇ ਉਹ ਬੜੇ ਅਹੰਕਾਰੀ ਹੁੰਦੇ ਨੇ, ਉਸੇ ਵੇਲੇ ਉਹ ਵੀ ਆ ਗਿਆ। ਕਹਿਣ ਲੱਗਾ, ਮੈਂ ਨਹੀਂ ਮੰਨਦਾ। ਆਣ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਵੀ ਆਹ ਖਬਰ ਸਾਰੀ ਦਿੱਲੀ ਵਿੱਚ ਫੈਲ ਗਈ, ਤੁਸੀਂ ਮਰਿਆ ਜਿੰਦਾ, ਮਰਿਆ ਹਾਥੀ ਜਿੰਦਾ ਕਰ ਦਿੱਤਾ। ਕਹਿਣ ਲੱਗੇ ਵੀ ਮੈਂ ਤੇ ਕੁਝ ਨਹੀਂ, ਤੇ ਕਰਤਾਰ ਦਾ ਭਾਣਾ ਵਾਪਰਿਆ। ਕਹਿਣ ਲੱਗੀ, ਨਹੀਂ, ਤੁਹਾਡੇ ਲੋਕ ਚਰਨਾਂ ਵਿੱਚ ਝੁਕਦੇ ਪਏ ਨੇ, ਮੇਰੇ ਸਾਹਮਣੇ ਇਹਨੂੰ ਇੱਕ ਵਾਰੀ ਇਹ ਭਾਣਾ ਵਰਤਾ ਕੇ ਵਿਖਾਓ। ਹੁਣ ਮੂੜ ਮਤੀਏ ਹੁੰਦੇ ਨੇ ਨਾ ਰਾਜੇ, ਉਹਨਾਂ ਨੂੰ ਕੀ ਪਤਾ ਵੀ ਸੰਤਾਂ ਦੀ ਮੌਜ ਹੁੰਦੀ, ਜਦੋਂ ਮੌਜ ਵਿੱਚ ਆਉਂਦੇ ਨੇ ਕੁਝ ਕਹਿ ਦਿੰਦੇ ਨੇ, ਉਹ ਜਿੱਦ ਪੈ ਗਿਆ। ਕਹਿਣ ਲੱਗਾ, ਮੈਂ ਨਹੀਂ ਮੰਨਦਾ, ਕਰਕੇ ਵਿਖਾ। ਮਹਾਰਾਜ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਆਖਿਆ, ਕਹਿਣ ਲੱਗੇ ਵੀ ਚੰਗਾ, ਤੂੰ ਸਿਆਪਾ ਗਲ ਵਿੱਚ ਪਾ ਲਿਆ, ਰਾਜੇ ਮਹਾਰਾਜਿਆਂ ਨੇ ਆਣ ਕੇ ਚਾਰ ਚੁਫੇਰੇ ਘੇਰਾ ਪਾ ਲਿਆ, ਲੋਕਾਂ ਨੂੰ ਇਕੱਠੇ ਕਰ ਲਿਆ। ਉਸ ਵੇਲੇ ਕਹਿਣ ਲੱਗੇ, ਭਾਣਾ ਕੀ ਵਾਪਰਿਆ? ਹਾਥੀ ਫਿਰ ਮਰ ਗਿਆ। ਜਿਸ ਵੇਲੇ ਹਾਥੀ ਦੀ ਮੌਤ ਹੋ ਗਈ ਨਾ, ਉਸ ਵੇਲੇ ਰਾਜਾ ਕਹਿੰਦਾ ਵੀ ਹੁਣ ਜਿੰਦਾ ਕਰੋ। ਤੇ ਭਾਈ ਮਰਦਾਨੇ ਨੇ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਉਹ ਰਾਜਾ, ਪਹਿਲਾਂ ਮਾਰਿਆ ਸੀ ਰੱਬ ਨੇ, ਮੇਰੇ ਗੁਰੂ ਨੇ ਜਿੰਦਾ ਕਰ ਦਿੱਤਾ ਹੈ। ਕਹਿਣ ਲੱਗੇ, ਹੁਣ ਗੁਰੂ ਨੇ ਮਾਰਿਆ ਨੂੰ ਕੋਈ ਮਾਈ ਦਾ ਲਾਲ ਜਿੰਦਾ ਨਹੀਂ ਕਰ ਸਕਦਾ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਦਿੱਲੀ ਜਿਹੜੀ ਹੈ ਨਾ, ਬਹੁਤ ਸਾਡੇ ਅਸਥਾਨ ਸਾਂਭ ਕੇ ਬੈਠੇ। ਨਾਨਕ ਪਿਆਓ ਸਾਹਿਬ ਗੁਰਦੁਆਰਾ, ਮਜਨੂ ਟਿੱਲਾ ਅਸਥਾਨ, ਇੱਥੇ ਬਾਬਾ ਰਾਮ ਰਾਏ ਨੇ ਪਹਿਲੇ ਦਿਨ ਆਣ ਕੇ ਆਪਣਾ ਨਿਵਾਸ ਕੀਤਾ ਸੀ, ਸਮਾਂ ਲੰਘਿਆ। ਇਸੇ ਅਸਥਾਨ ਤੇ ਮੇਰੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਸੇ ਅਸਥਾਨ ਤੇ ਦਿੱਲੀ ਤੇ ਚੱਲ ਕੇ ਆਏ ਨੇ, ਜਿੱਥੇ ਬੰਗਲਾ ਸਾਹਿਬ ਅੱਜ ਤੁਸੀਂ ਦਰਸ਼ਨ ਕਰਦੇ ਹੋ। ਇਸ ਅਸਥਾਨ ਤੇ ਮਹਾਰਾਜ ਜੀ ਨੇ ਚਰਨ ਪਾਏ ਸੀ, ਇਸ ਧਰਤੀ ਨੂੰ ਭਾਗ ਲਾਇਆ। ਅੱਜ ਵੀ ਉੱਥੇ ਦੁਖੀਆਂ ਤੇ ਦੁੱਖ ਦੂਰ ਹੁੰਦੇ ਪਏ ਨੇ। ਉਹ ਸਥਾਨ ਪਰਤ ਕੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਏ ਨੇ।
ਇਸੇ ਦਿੱਲੀ ਅਸਥਾਨ ਤੇ ਸਤਿਗੁਰਾਂ ਦੇ ਚਰਨ ਪਏ ਨੇ, ਜਿਸ ਅਸਥਾਨ ਨੂੰ ਇੱਕ ਨਹੀਂ ਦੋ ਨਹੀਂ ਲੱਖਾਂ ਸਿੱਖ ਸੰਗਤਾਂ ਜਾ ਕੇ ਆਪਣਾ ਨਤਮਸਤਕ ਟੇਕਦੀਆਂ। ਉਹ ਅਸਥਾਨ ਹੈ ਚਾਂਦਨੀ ਚੌਂਕ ਸਾਹਿਬ, ਸੀਸਗੰਜ ਸਾਹਿਬ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਨੇ। ਇਸੇ ਦਿੱਲੀ ਦੇ ਵਿੱਚ ਅਸਥਾਨ ਹੈ ਜਿਹੜਾ ਤੁਸੀਂ ਰਕਾਬਗੰਜ ਗੁਰਦੁਆਰਾ ਸਾਹਿਬ ਦੇਖਦੇ ਹੋ। ਇੱਥੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਨੂੰ ਚੁੱਕ ਕੇ ਲੈ ਕੇ ਆਏ ਸੀ ਭਾਈ ਲੱਖੀ ਸ਼ਾਹ ਬਣਜਾਰਾ, ਜਿਸ ਗੁਰਮੁਖ ਪਿਆਰੇ ਨੇ ਮਹਾਰਾਜ ਜੀ ਦੇ ਇਸ ਸਰੀਰ ਨੂੰ ਰੁਲਣ ਨਹੀਂ ਦਿੱਤਾ ਸੀ। ਕਹਿਣ ਲੱਗੇ ਮੇਰਾ ਸਭ ਕੁਝ ਚਲਾ ਜਾਏ, ਪ੍ਰਵਾਨ ਕਰ ਲਾਂਗਾ, ਪਰ ਮੈਂ ਆਪਣੇ ਸਤਿਗੁਰਾਂ ਦੇ ਧੜ ਨੂੰ ਸੇਵਾ ਤੋਂ ਬਿਨਾਂ ਨਹੀਂ ਰਹਿਣ ਦੇਵਾਂਗਾ। ਲੈ ਕੇ ਆਇਆ ਮਹਾਰਾਜ ਜੀ ਦੇ ਧੜ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ, ਇੱਕ ਚੀਜ਼ ਵੀ ਉਹਨੇ ਗੁਰਮੁਖ ਪਿਆਰੇ ਨੇ ਕੱਢੀ ਨੂੰ ਸਮੇਤ ਸਮਾਨ ਆਪਣੇ ਘਰ ਨੂੰ ਅੱਗ ਲਾ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਵੇਖਦਾ ਪਿਆ। ਕਿਸੇ ਨੇ ਆਣ ਕੇ ਕਿਹਾ ਸੀ, ਕਹਿਣ ਲੱਗੇ ਲੱਖੀ ਸ਼ਾਹ ਬਣਜਾਰਾ ਜੀ, ਤੁਹਾਡਾ ਘਰ ਸੜ ਗਿਆ, ਸਭ ਕੁਝ ਖਤਮ ਹੋ ਗਿਆ। ਤੇ ਭਾਵਨਾ ਵਾਲੇ ਨੇ ਹੱਸ ਕੇ ਕਿਹਾ ਸੀ, ਨਾ ਹੋਏ, ਅੱਜ ਮੇਰਾ ਘਰ ਸੜਿਆ ਨਹੀਂ ਹੋ, ਅੱਜ ਹੀ ਅਸਲ ਵਿੱਚ ਮੇਰਾ ਘਰ ਬਣਿਆ। ਰਹਿੰਦੀ ਦੁਨੀਆਂ ਤੱਕ ਉਹ ਘਰ ਆਬਾਦ ਰਹੇਗਾ ਗੁਰਮੁਖ, ਜਿੱਥੇ ਭਾਈ ਲੱਖੀ ਸ਼ਾਹ ਬਣਜਾਰਾ ਨੇ ਮੇਰੇ ਸਤਿਗੁਰਾਂ ਦੇ ਧੜ ਦਾ ਸੰਸਕਾਰ। ਇਹ ਮਹਾਨ ਅਸਥਾਨ, ਉਹ ਅਸਥਾਨ ਜਿੱਥੇ ਅੱਜ ਤੁਸੀਂ ਜਾ ਕੇ ਨਤਮਸਤਕ ਹੁੰਦੇ ਹੋ, ਸਤਿਕਾਰਯੋਗ ਮਾਤਾ ਸੁੰਦਰੀ ਜੀ ਦੀ ਯਾਦ ਦੇ ਵਿੱਚ ਇਸੇ ਦਿੱਲੀ ਅਸਥਾਨ ਤੇ ਗੁਰਦੁਆਰਾ ਸਾਹਿਬ ਬਣੇ। ਹੋਰ ਬੇਅੰਤ ਗੁਰਦੁਆਰਾ ਸਾਹਿਬ ਨੇ ਜਿਹੜੇ ਦਿੱਲੀ ਵਿੱਚ ਰਹਿੰਦੇ ਨੇ, ਜਿਵੇਂ ਮਾਵੀ ਪਰਿਵਾਰ ਲੰਬੇਰੇ ਸਮੇਂ ਤੋਂ ਉੱਥੇ ਰਹਿ ਰਿਹਾ, ਇਹਨਾਂ ਨੂੰ ਜ਼ਿਆਦਾ ਪਤਾ ਹੈ 30,000 ਗੇਟ ਇਸ ਦਿੱਲੀ ਦੇ ਵਿੱਚ ਉਹ ਮੌਜੂਦ ਹੈ, ਜਿਹੜਾ ਭਾਈ ਬਘੇਲ ਸਿੰਘ ਜੀ ਜਿੱਤ ਦਾ ਅੱਜ ਵੀ ਉਹ ਨਿਸ਼ਾਨ ਹੈ। ਇਹ ਬੇਅੰਤ ਅਸਥਾਨ ਉਸ ਦਿੱਲੀ ਦੀ ਧਰਤੀ ਤੇ, ਜਦੋਂ ਵੀ ਤੁਸੀਂ ਜਾਂਦੇ ਜਿਸ ਅਸਥਾਨ ਤੇ ਨਤਮਸਤਕ ਹੁੰਦੇ ਜੇ, ਸਤਿਗੁਰੂ ਕਿਰਪਾ ਕਰੇ ਇਹਨਾਂ ਅਸਥਾਨਾਂ ਤੇ ਜਾਣਾ ਸਿੱਖਾ ਤੇਰਾ ਬਹੁਤ ਵੱਡਾ ਇੱਕ ਫਰਜ਼ ਹੈ। ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਹੈ, ਚਰਨ ਪਾਏ ਨੇ, ਉਹ ਧਰਤੀ ਅੱਜ ਵੀ ਭਾਗਾਂ ਵਾਲੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਇਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਉਹ ਅਸਥਾਨ। ਖੈਰ ਉਹ ਗੁਰਮੁਖ ਪਿਆਰੇ ਕੀਰਤਨ ਕਰਕੇ ਉੱਠੇ ਸੀ, ਮਨ ਵਿੱਚ ਵਿਚਾਰ ਆ ਵੀ ਬੰਗਲਾ ਸਾਹਿਬ ਤੋਂ ਉਹ ਗੁਰਮੁਖ ਪਿਆਰੇ ਆਏ ਨੇ, ਤੇ ਇਸ ਇਕੱਲੇ ਬੰਗਲਾ ਸਾਹਿਬ ਨੇ ਹੋਰ ਵੀ ਮਹਾਨ ਪਵਿੱਤਰ ਅਸਥਾਨ ਦਿੱਲੀ ਦੀ ਧਰਤੀ ਨੇ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਸਾਡੇ ਤੇ

ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ ਅਰਜ, ਅਰਦਾਸ, ਬੇਨਤੀ। ਸਾਡੀ ਜ਼ਿੰਦਗੀ ਕੀਤੀ ਹੋਈ ਅਰਦਾਸ, ਬੇਨਤੀ ਕੇਵਲ ਇੱਕ ਪਰਮਾਤਮਾ ਦੇ ਦਰ ਤੇ ਹੀ ਮੰਨੀ ਜਾਣੀ, ਇੱਕ ਪਰਮਾਤਮਾ ਨੇ ਸੁਣਨੀ। ਅਵਰ ਜਤਨ ਕਰ ਰਹੇ ਬਹੁਤ ਤੇਰੇ, ਹੇ ਦਾਤਿਆ, ਹੇ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਹੇ ਸਿੱਖਾ, ਇੱਕ ਰੱਬ ਨੂੰ ਛੱਡ ਕੇ ਹੋਰ ਲੱਖਾਂ ਯਤਨ ਕਰ ਲਾ, ਜਿੱਥੇ ਮਰਜ਼ੀ ਜਾ ਕੇ ਨੱਕ ਰਗੜ ਲਾ, ਤੇਰੀ ਕਿਸੇ ਨੇ ਇੱਕ ਤਿਲ ਜਿੰਨੀ ਕੀਮਤ ਵੀ ਨਹੀਂ ਹੋ ਪਾਉਣੀ, ਕਿਸੇ ਨੇ ਨਹੀਂ ਹੋ ਤੇਰੀ ਪਰਵਾਹ, ਤਿੰਨ ਤਿਲ ਨਹੀਂ ਕੀਮਤ ਜਾਣੀ, ਕਿਸੇ ਨੇ ਨਹੀਂ ਉਹ ਸੁਣਨੀ ਇੱਕ ਪਰਮਾਤਮਾ ਤੋਂ ਬਿਨ। ਦੇਖੋ ਗੁਰਮੁਖੋ, ਮੇਰੇ ਸਤਿਗੁਰਾਂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸੰਸਾਰ ਦੇ ਵਿੱਚ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਸੰਸਾਰ ਦੇ ਵਿੱਚ ਆਣ ਕੇ ਆਪਣਾ ਨਾਮ ਨਹੀਂ ਜਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਿਸੇ ਗੁਰੂ ਸਾਹਿਬਾਂ, ਕਿਸੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਂ ਰੱਬ, ਮੇਰੀ ਪੂਜਾ ਕਰ, ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਹ ਬਚਨ ਕਹੇ ਸੀ, ਨਹੀਂ ਭਾਈ ਇੱਕ ਨਾਲ ਜਿਹੜੇ, ਕਿਉਂਕਿ ਜਦੋਂ ਸੰਸਾਰ ਵਿੱਚ ਮਹਾਰਾਜ ਜੀ ਨੇ ਆਣ ਕੇ ਵੇਖਿਆ ਸੰਸਾਰ ਦੇ ਵਿੱਚ, ਤੇ ਲੋਕ ਕੋਈ 33 ਕਰੋੜ ਦੇਵਤਿਆਂ ਦੇ ਪਿੱਛੇ ਭੱਜਿਆ ਫਿਰਦਾ, ਹੁਣ ਇੱਕ ਹੋਵੇ ਤੇ ਇੱਕ ਨੂੰ ਮਨਾ ਲਈ, 33 ਕਰੋੜ ਦੇਵਤਿਆਂ ਦੀ ਕੋਈ ਪੂਜਾ ਕਰ ਰਿਹਾ ਹਿੰਦੁਸਤਾਨ ਦੀ ਧਰਤੀ ਤੇ, ਤੁਸੀਂ ਅੱਜ ਵੀ ਪਿੰਡਾਂ ਵਿੱਚ ਜਾਓ, ਲੋਕ ਰੱਬ ਨੂੰ ਛੱਡ ਕੇ ਤੇ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਪੂਜ ਰਹੇ ਨੇ। ਹਾਲਾਂਕਿ ਪੂਜਾ ਅਕਾਲ ਦੀ ਕਰਨੀ ਸੀ, ਪਰ ਅਕਾਲ ਨੂੰ ਛੱਡ ਕੇ ਉਹਦੀ ਬਣਾਈ ਹੋਈ ਕਾਇਨਾਤ। ਅੱਜ ਵੀ ਤੁਸੀਂ ਪਿੰਡਾਂ ਵਿੱਚ ਜਾ ਕੇ ਵੇਖ ਲਓ, ਜਿੱਥੇ ਤੁਹਾਨੂੰ ਪਿੱਪਲ ਦਾ ਰੁੱਖ ਮਿਲੇਗਾ ਨਾ, ਸੱਚ ਜਾਣਿਆ ਜੇ ਪਤਾ ਨਹੀਂ ਕਿੰਨੇ ਕੁ ਉੱਥੇ ਰੰਗ ਡੁੱਲੇ ਹੋਣਗੇ, ਕਿੰਨੀਆਂ ਕੁ ਲੋਕਾਂ ਨੇ ਮੌਲੀਆਂ ਬੰਨੀ ਹੋਣਗੀਆਂ, ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਨੇ ਪਿੱਪਲ ਦੀ ਪੂਜਾ ਕਰ। ਹਾਲਾਂਕਿ ਪਿੱਪਲ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਉਹ ਜਿਹੜੇ ਵੱਡੇ ਵਡੇਰੇ ਸੀ, ਸਿਆਣੇ ਸੀ ਨਾ, ਉਹਨਾਂ ਨੇ ਕੁਝ ਹੋਰ ਢੰਗ ਦੇ ਨਾਲ ਇਹਦੀ ਅਹਿਮੀਅਤ ਦੱਸੀ ਸੀ, ਪਰ ਲੋਕਾਂ ਨੂੰ ਸਮਝ ਨਹੀਂ ਆਈ, ਉਹਨਾਂ ਨੇ ਇਹਨੂੰ ਹੋਰ ਢੰਗ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਤੁਸੀਂ ਜਿੰਨੀ ਵੀ ਬਨਸਪਤੀ ਵੇਖਦੇ ਹੋ ਨਾ, ਜਿੰਨੇ ਵੀ ਦਰਖਤ ਨੇ, ਸਾਰੇ ਦਰਖਤ ਜਿਹੜੇ ਨੇ ਉਹ ਦਿਨ ਵੇਲੇ ਆਕਸੀਜਨ ਛੱਡਦੇ ਨੇ, ਜਿਹੜੀ ਸਾਨੂੰ ਮਨੁੱਖਤਾ ਵਾਸਤੇ ਜ਼ਰੂਰੀ ਆਕਸੀਜਨ ਸਾਨੂੰ ਇਸ ਬਨਸਪਤੀ ਤੋਂ ਮਿਲਦੀ। ਜਦੋਂ ਰਾਤ ਪੈਂਦੀ ਹੈ ਨਾ, ਇਹ ਸਾਰੀ ਬਨਸਪਤੀ ਜਿਹੜੀ ਇਹ ਆਕਸੀਜਨ ਛੱਡਣੀ ਬੰਦ ਕਰ ਦਿੰਦੀ ਹੈ, ਹੋਰ ਗੈਸਾਂ ਜਿਹੜੀਆਂ ਇਹਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਪਰ ਸਾਰੀ ਬਨਸਪਤੀ ਦੇ ਵਿੱਚੋਂ ਇੱਕ ਪਿੱਪਲ ਦਾ ਦਰਖਤ ਐਸਾ, ਜੇ ਤੁਹਾਨੂੰ ਉਹਦੀ ਹਿਸਟਰੀ ਪੜ੍ਹਨ ਦਾ ਸਮਾਂ ਮਿਲੇ ਨਾ, ਤੇ ਪੜ੍ਹ ਕੇ ਵੇਖਿਓ, ਪਿੱਪਲ ਦਾ ਰੁੱਖ ਜੇ ਜਿਹੜਾ ਦਿਨ ਵੇਲੇ ਵੀ ਆਕਸੀਜਨ ਛੱਡਦਾ ਤੇ ਰਾਤ ਨੂੰ ਵੀ ਆਕਸੀਜਨ ਛੱਡਦਾ, ਤੇ ਜਿਹੜੇ ਉਸ ਵੇਲੇ ਦੇ ਸਿਆਣੇ ਬਜ਼ੁਰਗ ਸਨ ਨਾ, ਉਹਨਾਂ ਨੇ ਵੇਖਿਆ ਵੀ ਚਲੋ ਬੰਦੇ ਦੇ ਜਿੰਦਾ ਰਹਿਣ ਵਾਸਤੇ ਆਕਸੀਜਨ ਜ਼ਰੂਰੀ, ਕਿਉਂਕਿ ਰੋਟੀ ਨਾ ਮਿਲੇ ਬੰਦਾ ਕੁਝ ਮਹੀਨੇ ਕੱਢ ਸਕਦਾ, ਪਾਣੀ ਨਾ ਮਿਲੇ ਕੁਝ ਦਿਨ ਕੱਢ ਸਕਦਾ, ਪਰ ਆਕਸੀਜਨ ਨਾ ਮਿਲੇ ਤੇ ਬੰਦੇ ਦਾ ਕੁਝ ਘੰਟੇ ਵੀ ਕੱਢਣੇ ਔਖੇ ਹੋ ਜਾਂਦੇ, ਕੁਝ ਸਮਾਂ ਕੱਢਣਾ ਔਖਾ, ਕਿਉਂਕਿ ਆਕਸੀਜਨ ਦੇ ਨਾਲ ਹੀ ਸਾਡੇ ਆ ਸਰੀਰ ਚੱਲ ਰਿਹਾ, ਸਾਡੇ ਸਵਾਸ ਚੱਲ ਰਹੇ, ਇਹ ਨਾ ਮਿਲੇ ਬੰਦੇ ਨੂੰ ਤੇ ਬੰਦਾ ਖਤਮ ਹੋ ਜਾਂਦਾ। ਪਰ ਉਹਨਾਂ ਲੋਕਾਂ ਨੇ, ਸਿਆਣਿਆਂ ਨੇ ਵੇਖਿਆ ਵੀ ਪਿੱਪਲ ਦਾ ਐਸਾ ਦਰਖਤ ਹੈ ਜਿਹੜਾ ਬੰਦੇ ਵਾਸਤੇ ਬਹੁਤ ਲਾਜ਼ਮੀ, ਦਿਨ ਵੇਲੇ ਵੀ ਆਕਸੀਜਨ ਦੇ ਰਿਹਾ, ਰਾਤ ਨੂੰ ਵੀ ਆਕਸੀਜਨ ਦੇ ਰਿਹਾ। ਉਹਨਾਂ ਲੋਕਾਂ ਨੇ ਫਿਰ ਵੇਖਿਆ ਵੀ ਇਸ ਦਰਖਤਾਂ ਨੂੰ ਕਿਵੇਂ ਬਚਾਇਆ ਜਾਏ, ਤੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਦਰਖਤ ਬਹੁਤ ਵਧੀਆ ਦਰਖਤ, ਇਹਦੀ ਪੂਜਾ ਕਰਨੀ ਚਾਹੀਦੀ। ਉਹਨਾਂ ਨੇ ਤੇ ਇਸ ਕਰਕੇ ਕਿਹਾ ਸੀ ਵੀ ਚੱਲ ਲੋਕ ਕੱਟਣ ਨਾ ਮਹਾਨ ਦਰਖਤ, ਤੇ ਲੋਕਾਂ ਨੇ ਰੱਬ ਦੀ ਪੂਜਾ ਛੱਡ ਕੇ ਤੇ ਪਿੱਪਲਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਨੇ ਮੜੀਆਂ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਦਰਿਆਵਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਮੁੱਕਦੀ ਗੱਲ ਇੱਕ ਰੱਬ ਨੂੰ ਛੱਡ ਕੇ ਕੋਈ ਸੂਰਜ ਵੱਲ ਹੋ ਤੁਰਿਆ ਹੈ, ਕੋਈ ਇਹਨਾਂ ਦਰਖਤਾਂ ਵੱਲ ਹੋ ਤੁਰਿਆ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਣ ਕੇ ਵੇਖਿਓ, ਭਲਿਓ ਉਹ ਪੂਜਾ ਇੱਕ ਪਰਮਾਤਮਾ ਦੀ ਕਰਨੀ ਸੀ, ਤੁਸੀਂ ਕਿਹੜੇ ਪਾਸੇ ਲੱਗ ਗਏ, ਇਹ ਵਿਅਰਥ ਕਰਜੇ ਤੁਸੀਂ ਕਰ ਰਹੇ ਹੋ, ਵਿਅਰਥ ਕੰਮ ਕਰ ਰਹੇ ਹੋ, ਇਹਦਾ ਕਰਨ ਦਾ ਕੋਈ ਲਾਭ ਨਹੀਂ। ਮੈਂ ਇੱਕ ਬੇਨਤੀ ਕਰਾਂ, ਜਿਸ ਵੇਲੇ ਆਪਾਂ ਨਾਨਕ ਨਾਮ ਲਿਖਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 3 ਅੱਖਰ ਆਉਂਦੇ ਨੇ, ਤਿੰਨਾਂ ਦੇ ਨਾਲ ਇੱਕ ਕੰਨਾ ਆਉਂਦਾ, ਨੰਨਾ, ਨੰਨੇ ਨੂੰ ਕੰਨਾ, ਨੰਨਾ ਤੇ ਫਿਰ ਕੱਕਾ ਅੱਖਰ ਆਉਂਦਾ। ਇਹਨਾਂ 3 ਅੱਖਰਾਂ ਨੂੰ ਲੈ ਕੇ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਇੱਕ ਅੱਖਰ ਦੇ ਬੜੇ ਅਰਥ ਬੜੇ ਕਮਾਲ ਦੇ ਕੀਤੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ।

ਨਾਮ ਦੇ। ਪੁੱਛਿਆ ਜੀ ਭਾਈ ਨੰਦ ਲਾਲ ਜੀ ਕੀ ਅਰਥ ਕਰ ਰਹੇ ਜੀ ਤੁਸੀਂ? ਤੇ ਉਹ ਕਹਿੰਦੇ ਨੇ ਵੀ ਜਿਹੜਾ ਪਹਿਲਾ ਅੱਖਰ ਨਾਨਕ ਆਇਆ ਨਾ, ਇਹਦੇ ਉਹਨੇ ਅਰਥ ਕੀਤੇ ਨੇ ਵੀ ਨੰਨਾ ਅੱਖਰ ਕਹਿੰਦਾ ਨਿਆਮਤਾਂ ਵੰਡਣ ਵਾਲਾ ਬਾਬਾ ਨਾਨਕ ਹੈ, ਨਿਆਮਤਾਂ ਰਹਿਮਤਾਂ ਵੰਡਣ ਵਾਲੇ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ। ਜੋ ਆਣ ਕੇ ਮਹਾਰਾਜ ਜੀ ਦੇ ਚਰਨਾਂ ਚ ਝੁਕ ਜਾਂਦਾ ਹੈ ਨਾ, ਮਹਾਰਾਜ ਹਰੇਕ ਦਾਤ ਉਹਦੀ ਝੋਲੀ ਵਿੱਚ ਪਾ ਦਿੰਦੇ। ਤੇ ਦੱਸਿਆ ਵੀ ਦੂਸਰਾ ਨੰਨਾ ਅੱਖਰ ਕਹਿਣ ਲੱਗੀ ਉਹਦੇ ਅਰਥ ਕੀਤੇ ਨੇ ਨਿਆਸਰਿਆਂ ਦਾ ਆਸਰਾ ਬਣਨ ਵਾਲਾ ਧੰਨ ਗੁਰੂ ਨਾਨਕ। ਜਿਹੜੇ ਡਿੱਗੇ ਹੋਏ ਲੋਕ ਨੇ, ਜਿਹਨਾਂ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਨੇ ਨਾ, ਉਹਨਾਂ ਨੀਵਿਆਂ ਨੂੰ ਉੱਚਾ ਚੁੱਕਣ ਵਾਲਾ ਜੇ ਕੋ ਹੈ ਤੇ ਬਾਬਾ ਨਾਨਕ ਹੈ। ਜਿਹੜਾ ਕੱਕਾ ਅੱਖਰ ਹੈ ਨਾ, ਉਹਦੇ ਅਰਥ ਕੀਤੇ ਨੇ ਭਾਈ ਨੰਦ ਲਾਲ ਸਾਹਿਬ ਜੀ ਨੇ ਕਬੀਰ, ਤੇ ਕਬੀਰ ਦੇ ਅਰਥ ਹੁੰਦੇ ਜੇ ਵੱਡਾ। ਕਹਿਣ ਲੱਗੇ ਇੱਕ ਐਸਾ ਪੀਰ ਮੁਰਸ਼ਦ ਸੰਸਾਰ ਦੇ ਵਿੱਚ ਆਇਆ ਬਾਬਾ ਨਾਨਕ, ਜਿਹਦਾ ਏਡਾ ਵੱਡਾ ਹਿਰਦਾ ਹੈ। ਕਹਿਣ ਲੱਗੇ ਆਪਣੇ ਘਰ ਦੇ ਵਿੱਚ ਇਹ ਨੀ ਵੇਖਦਾ ਗਰੀਬ ਆਇਆ, ਇਹ ਨੀ ਵੇਖਦਾ ਅਮੀਰ ਆਇਆ, ਇਹ ਨੀ ਵੇਖਦਾ ਨੀਵੀਂ ਜਾਤ ਵਾਲਾ ਆਇਆ, ਇਹ ਨੀ ਵੇਖਦਾ ਉੱਚੀ ਜਾਤ ਵਾਲਾ ਆਇਆ, ਜਿਹੜਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ। ਮੇਰੇ ਬਾਬੇ ਨਾਨਕ ਦਾ ਦਿਲ ਇੰਨਾ ਕੁ ਵੱਡਾ ਹੈ, ਉਹ ਸਾਰਿਆਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਦਿੰਦਾ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਮੈਂ ਇਹ ਤਾਂ ਬਚਨ ਸਾਂਝੇ ਕੀਤੇ ਨੇ, ਨੰਨਾ ਫੇਰ ਨੰਨਾ ਤੇ ਕੱਕਾ ਤੇ ਵਿੱਚ ਇੱਕ ਅੱਖਰ ਆਉਂਦਾ ਜੇ ਕੰਨਾ। ਪੁੱਛਿਆ ਭਾਈ ਨੰਦ ਲਾਲ ਸਾਹਿਬ ਜੀ ਕੰਨੇ ਦੇ ਅਰਥ ਤੁਸੀਂ ਕੀ ਕਰੋਗੇ? ਉਹ ਅੱਜ ਦੇ ਸ਼ਬਦ ਨਾਲ ਬੜੇ ਢੁਕਦੇ ਜਿਹੜਾ ਆਪਾਂ ਪ੍ਰਕਰਨ ਸ਼ੁਰੂ ਕੀਤਾ। ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਦੁਨੀਆਂ ਦੇ ਲੋਕੋ ਬੜੇ ਅਵਤਾਰੀ ਪੁਰਖ ਆਏ ਨੇ, ਬੜੇ ਪੀਰ ਪੈਗੰਬਰ ਆਏ ਨੇ, ਪਰ ਕਹਿਣ ਲੱਗੇ ਸਾਰਿਆਂ ਨੇ ਆਪਣੀ ਪੂਜਾ ਵਿੱਚ ਲਾ ਛੱਡਿਆ ਜੇ, ਪਰ ਇੱਕ ਬਾਬਾ ਨਾਨਕ ਆਇਆ ਹੈ। ਕਹਿਣ ਲੱਗੇ ਆ ਕੰਨਾ ਅੱਖਰ ਇਸ ਗੱਲ ਦਾ ਸੰਕੇਤ ਦਿੰਦਾ ਪਿਆ ਹੈ ਵੀ ਬਾਬਾ ਨਾਨਕ ਇੱਕ ਦੇ ਪੁਜਾਰੀ ਨੇ ਤੇ ਸੰਸਾਰ ਦੇ ਲੋਕਾਂ ਨੂੰ ਇੱਕ ਨਾਲ ਜੋੜਨ ਵਾਸਤੇ ਆਏ ਨੇ। ਕਿਤੇ ਗੁਰਬਾਣੀ ਵਿੱਚ ਮਹਾਰਾਜ ਨੇ ਨਹੀਂ ਲਿਖਿਆ ਵੀ ਸਿੱਖਾ ਤੂੰ ਮੇਰੀ ਪੂਜਾ ਕਰਨੀ, ਨਹੀਂ, ਕਹਿੰਦੇ ਇੱਕ ਅਕਾਲ ਪੁਰਖ ਨਾਲ ਜੁੜੋ, ਇੱਕ ਵਾਹਿਗੁਰੂ ਨਾਲ ਜੁੜੋ, ਜਿਹਦੇ ਬਚਨ ਗੁਰਬਾਣੀ ਵਿੱਚ ਬੇਅੰਤ ਉਦਾਹਰਣਾਂ ਨੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰੂ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਵੇਖੋ, ਜਿਸ ਵੇਲੇ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਇੱਕ ਪਦਾ ਹੁੰਦਾ ਜੀ, ਇੱਕ ਪਦੇ ਦੇ ਵਿੱਚ ਗਿਣਤੀ ਕਰਕੇ ਵੇਖਿਆ ਜੇ 13 ਵਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸ਼ਬਦ ਵਰਤੇ, ਇੱਕ ਦੁਨੀਆਂ ਦੇ ਲੋਕੋ ਇੱਕ ਨਾਲ ਜੁੜੋ, ਇੱਕ ਨਾਲ ਜੁੜੋ, ਛੱਡੋ ਸੰਸਾਰ ਦੀ ਪੂਜਾ, ਛੱਡੋ ਕੈਨਾਤ ਦੀ ਪੂਜਾ, ਇੱਕ ਦੀ ਪੂਜਾ ਕਰੋ, ਇੱਕ ਹੀ ਤੁਹਾਡੀ ਬਾਂਹ ਫੜਨ ਵਾਲਾ। ਉਸ ਪਦੇ ਨੂੰ ਮੈਂ ਪੜ੍ਹ ਕੇ ਸੁਣਾਵਾਂ। ਮਹਾਰਾਜ ਜੀ ਕਹਿੰਦੇ ਨੇ ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਬਹਿ, ਏਕ ਅਰਾਧ ਪ੍ਰਾਸ਼ਿਤ ਗਏ, ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ। ਮਹਾਰਾਜ ਕਹਿਣ ਲੱਗੇ ਅਸੀਂ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦੇ, ਇੱਕ ਦੇ ਚਰਨਾਂ ਵਿੱਚ ਝੁਕਦੇ ਹਾਂ, ਇੱਕ ਦੀ ਪੂਜਾ ਕਰਦੇ ਹਾਂ, ਇੱਕ ਦਾ ਨਾਮ ਹੀ ਧਿਆਉਂਦੇ। ਤੇ ਪੁੱਛੋ ਜੀ ਇੱਕ ਸਾਡੇ ਕੀ ਕੰਮ ਆਉਂਦਾ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਕਹਿਣ ਲੱਗੇ ਆਹ ਮੈਂ ਪੜ੍ਹ ਕੇ ਸੁਣਾਉਣਾ, ਤੈਨੂੰ ਪਤਾ ਲੱਗ ਜਾਏਗਾ ਇੱਕ ਦੀ ਪੂਜਾ ਕਰੇਗਾ ਤਾਂ ਕਿੱਥੇ ਕਿੱਥੇ ਕੰਮ ਆਏਗਾ। ਉਹ ਹਜ਼ੂਰ ਦੇ ਬਚਨ ਨੇ, ਦੁਨੀਆਂ ਦੇ ਲੋਕੋ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤਾਵੇ ਉਹ ਸਪਾਰ ਬ੍ਰਹਮ ਲੱਗੇ ਨਾ ਤੱਤੀ ਵਾ। ਇੱਥੇ ਕੰਮ ਆਉਂਦਾ ਜੀ ਇੱਕ ਪਰਮਾਤਮਾ, ਜਿੱਥੇ ਕੋਈ ਸਾਕ ਸੰਬੰਧੀ ਭੈਣ ਭਰਾ ਕੋਈ ਸਹਾਇਤਾ ਕਰਨ ਵਾਲਾ ਨਾ ਰਹਿ ਜਾਏ, ਕੋਈ ਬਾਂਹ ਫੜਨ ਵਾਲਾ ਨਾ ਰਹਿ ਜਾਏ। ਮਹਾਰਾਜ ਕਹਿਣ ਲੱਗੇ ਫਿਰ ਇੱਕ ਦੀ ਪੂਜਾ ਕਰੀ, ਇੱਕ ਨੂੰ ਯਾਦ ਕਰੀ, ਜਿੱਥੇ ਕੋਈ ਨਹੀਂ ਪਹੁੰਚੇਗਾ ਉੱਥੇ ਇੱਕ ਪਰਮਾਤਮਾ ਪਹੁੰਚੇ। ਵੈਦੋ ਨਾ ਭਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਨਾ, ਰਹਾਉ ਦੀ ਪੰਕਤੀ ਵਿੱਚ ਇੱਕ ਦੀ ਗੱਲ ਕੀਤੀ, ਜੀ ਕੀ ਇੱਕ ਹੈ ਹੀ ਪਹਿ ਮਾਨੀ ਸਿੱਖਾ,
ਤੇਰੀ ਜਿੰਦ ਦੀ ਕੀਤੀ ਹੋਈ ਅਰਦਾਸ ਬੇਨਤੀ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਮੰਨੀ ਜਾਏਗੀ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਇੱਕ ਨੂੰ ਛੱਡ ਕੇ ਲੱਖਾਂ ਯਤਨ ਕਰੇਗਾ, ਮੜੀਆਂ ਤੇ ਮੱਠਾ ਤੇਕਦਾ ਰਹੇਗਾ, ਪਿੱਪਲਾਂ ਦੀ ਪੂਜਾ ਕਰਦਾ ਰਹੇਗਾ, ਹੋਰ ਕਿਤੇ ਤੂੰ ਦਰ ਦਰ ਤੇ ਭੜਕਦਾ ਰਹੇਗਾ। ਅਵਰ ਯਤਨ ਜਿੰਨੇ ਮਰਜ਼ੀ ਯਤਨ ਕਰ ਲਈ ਬੰਦਿਆ, ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨੇ ਕੀਮਤ ਜਾਣੀ, ਕਿਸੇ ਨੇ ਤਿੰਨ ਜਿੰਨੀ ਕੀਮਤ ਵੀ ਨਹੀਂ ਉਤਰੀ ਪਾਉਣੀ। ਪਹਿਲੀ ਪੰਕਤੀ ਹੈ ਜਿਸ ਕਾ ਤਨ ਮਨ ਧਨ ਸਭ ਤਿਸਕਾ, ਜਿਸ ਪਰਮਾਤਮਾ ਨੇ ਸਿਖਾ ਤੈਨੂੰ ਤਨ ਦਿੱਤਾ ਹੈ, ਮਨ ਦਿੱਤਾ ਹੈ, ਧਨ ਦਿੱਤਾ ਹੈ, ਇਹ ਸਾਰਾ ਕੁਝ ਪਰਮਾਤਮਾ ਤੇ ਦਿੱਤਾ ਹੀ ਆਇਆ ਹੈ ਨਾ। ਜੇ ਆਪਾਂ ਤਨ ਦੀ ਗੱਲ ਕਰੀਏ ਤੇ ਤਨ ਵੀ ਪਰਮਾਤਮਾ ਨੇ ਦਿੱਤਾ ਹੈ। ਧਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਸੋਰਠ ਮਹੱਲਾ ਪੰਜਵਾਂ, ਹਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਤ ਪਛਾਣ, ਹਾਥ ਦੇ ਰੱਖ ਕਰੇ ਆਪਣੇ ਸਦਾ ਸਦਾ ਰੰਗ ਮਾਣ ਤੇ ਰਹਾਓ। ਤੋਂ ਅਗਲੀ ਪੰਕਤੀ ਪਤਾ ਕੀ ਹੈ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਜ ਰੱਖੀ ਨਾਨਕ ਸਦ ਕੁਰਬਾਨ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਰੱਬ ਜੀ, ਇਹ ਅਸੀਂ ਤੈਨੂੰ ਵੱਡੀ ਥੋੜਾ ਦਿੱਤੀ ਹੈ, ਇਹ ਸਾਡੀ ਲਿਆਕਤ ਨਾਲ ਥੋੜਾ ਸਾਨੂੰ ਤਨ ਮਿਲਿਆ, ਇਹ ਤੇ ਤੇਰੀ ਬਖਸ਼ਿਸ਼ ਹੈ, ਤੂੰ 84 ਦਾ ਸਰਦਾਰ ਬਣਾ ਕੇ ਸਾਨੂੰ ਭੇਜਿਆ। ਉਹ ਬਚਨ ਮਹਾਰਾਜ ਜੀ ਕਹਿੰਦੇ ਜਿਸ ਕਾ ਤਨ, ਜਿਸ ਪਰਮਾਤਮਾ ਨੇ ਸਾਨੂੰ ਤਨ ਦਿੱਤਾ ਹੈ, ਮਨ ਦਿੱਤਾ ਹੈ, ਵਰਤਨ ਵਾਸਤੇ ਤਨ ਦਿੱਤਾ ਹੈ, ਸਭ ਤਿਸਕਾ ਸੋਈ ਸੁਘੜ ਸੁਜਾਨੀ, ਉਹੀ ਪਰਮਾਤਮਾ ਸੁਘੜ ਹੈ, ਸਿਆਣਾ ਹੈ, ਸੁਜਾਨੀ ਹੈ, ਸੂਝਵਾਨ ਹੈ। ਉਸ ਪਰਮਾਤਮਾ ਦੀ ਸਿਆਣਪ ਦੀ ਬਰਾਬਰੀ ਸੰਸਾਰ ਵਿੱਚ ਕੋਈ ਨਹੀਂ ਕਰ ਸਕਦਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਬਚਨ ਪੱਲੇ ਬੰਨ ਕੇ ਜਾਇਆ ਕਰ ਹੁਕਮਨਾਮੇ ਦੇ। ਉਸੇ ਪਰਮਾਤਮਾ ਨੇ ਸਾਡਾ ਦੁੱਖ ਸੁਣਨਾ, ਉਸੇ ਪਰਮਾਤਮਾ ਨੇ ਸੁੱਖਾਂ ਦੀਆਂ ਦਾਤਾਂ ਦੇਣੀਆਂ। ਤੋ ਬਿਦ ਨਿੱਕੀ ਹਟਾਨੀ, ਕਹਿਣ ਲੱਗੇ ਜਦੋਂ ਅਸੀਂ ਵੀ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਨਾ, ਉਸ ਵੇਲੇ ਪਰਮਾਤਮਾ ਸਾਡੀ ਹਾਲਤ ਨਿੱਕੀ ਖਟਾਨੀ, ਨਿੱਕੀ ਦੇ ਅਰਥ ਹੁੰਦੇ ਨੇ ਚੰਗੀ, ਖਟਾਨੀ ਦੇ ਅਰਥ ਹੁੰਦੇ ਹਾਲਤ, ਉਸ ਵੇਲੇ ਸਾਡੀ ਹਾਲਤ ਜਿਹੜੀ ਹੈ ਨਾ ਉਹ ਚੰਗੀ ਬਣ ਜਾਂਦੀ, ਸੋਹਣੀ ਬਣ ਜਾਂਦੀ। ਵੇਖੋ ਜੇ ਕਿਤੇ ਉਹ ਸੁਲੇਖਾਂ ਚੜ ਕੇ ਆਉਂਦਾ ਪਿਆ ਤੇ ਮਹਾਰਾਜ ਨੇ ਕਿਸੇ ਹੋਰ ਦਾ ਆਸਰਾ ਥੋੜਾ ਲਿਆ, ਨਹੀਂ ਉਹਨਾਂ ਨੇ ਇਹ ਬਚਨ ਕਹੇ ਸੀ, ਨਹੀਂ ਭਲਿਓ ਜੇ ਕੋਈ ਦੁਸ਼ਮਣ ਵੀ ਚੜ ਕੇ ਆ ਗਿਆ, ਭਾਵੇਂ ਬਾਹਰਲਾ ਹੈ ਕੋਈ ਅੰਦਰਲਾ ਹੈ, ਉਹ ਇੱਕ ਪਰਮਾਤਮਾ ਦਾ ਆਸਰਾ ਲਿਆ ਜੇ, ਜਿਹੜੇ ਇੱਕ ਪਰਮਾਤਮਾ ਦਾ ਆਸਰਾ ਲੈਂਦੇ ਨੇ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਜੇ ਹੁੰਦਾ। ਪ੍ਰਥਮੇ ਮਤਾ ਜੇ ਪੱਤਰੀ ਚਲਾਉਂ, ਦੁਤੀਏ ਮਤਾ ਦੋਏ ਮਾਨੁਖ ਪਚਾਉਂ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ। ਫਿਰ ਹੁੰਦਾ ਕੀ ਹੈ, ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ। ਕੌਣ ਹੈ ਸੁਲਹੀ ਨੂੰ ਨਾਪਾਕ ਕਰਨ ਵਾਲਾ, ਪਵਿੱਤਰ ਕਰਨ ਵਾਲਾ, ਖਤਮ ਕਰਨ ਵਾਲਾ? ਇੱਕ ਪਰਮਾਤਮਾ। ਮਹਾਰਾਜ ਜੀ ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਦਨੀਕੀ ਖਟਾਨੀ। ਪਰਮਾਤਮਾ ਜਦੋਂ ਸਾਡੀ ਅਰਦਾਸ ਸੁਣਦਾ ਹੈ ਨਾ ਤੇ ਸਾਡੀ ਹਾਲਤ ਜਿਹੜੀ ਨਾ ਉਹ ਚੰਗੀ ਹੋ ਜਾਂਦੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦਿਨ ਮੰਤਾ ਨੀ। ਹੁਣ ਸਵਾਲ ਪੈਦਾ ਹੁੰਦਾ, ਇੱਕ ਨਾਲ ਕੌਣ ਜੋੜੇਗਾ ਸਾਨੂੰ, ਕੌਣ ਇੱਕ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰੇਗਾ? ਤੇ ਮਹਾਰਾਜ ਜੀ ਕਹਿੰਦੇ ਨੇ ਗੁਰਦੀਨੋ ਮੰਤਾਨੀ, ਕਿਉਂ ਨੀ ਤੂੰ ਗੁਰੂ ਵਾਲਾ ਬਣਦਾ, ਕਿਉਂ ਨੀ ਗੁਰੂ ਦੇ ਚਰਨਾਂ ਵਿੱਚ ਜੁੜਦਾ? ਸ਼ੱਕ ਗੁਰੂ ਦਾ ਅੰਮ੍ਰਿਤ, ਗੁਰੂ ਕੋਲ ਬਖਸ਼ਿਸ਼ ਲਏ, ਜਦੋਂ ਗੁਰੂ ਕਿਤੇ ਨਾਮ ਦੀ ਦਾਤ ਦਿੰਦਾ ਹੈ ਨਾ ਉਦੋਂ ਬੰਦਾ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ। ਉਹ ਬਚਨ ਕਹੇ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿਹੜਾ ਪਰਮਾਤਮਾ ਦਾ ਨਾਮ ਹੀਰਾ ਹੈ ਨਾ ਨਿਰਮੋਲਕ, ਜਿਹਦੀ ਕੋਈ ਕੀਮਤ ਨਹੀਂ, ਉਹ ਕਿੰਨੇ ਦਿੱਤਾ ਜੀ? ਗੁਰਦਿਨੋ ਮੰਤਾ ਨੀ, ਇਹ ਤੇ ਗੁਰੂ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਉਂਦਾ। ਜੇ ਡਿੱਗਾ ਨਾ ਡੋਲਾ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਜਦੋਂ ਗੁਰੂ ਨਾਮ ਦੀ ਦਾਤ ਬਖਸ਼ਦਾ ਨਾ ਫਿਰ ਬੰਦਾ ਡਿੱਗਦਾ ਨੀ। ਕਿੱਥੇ ਬੰਦਾ ਡਿੱਗਦਾ? ਵਕਾਰਾਂ ਵਿੱਚ। ਡੋਲਦਾ ਕਿੱਥੇ ਹੈ? ਪਰਾਇਆ ਤਨ ਵੇਖ ਕੇ। ਡੋਲਦਾ ਕਿੱਥੇ ਹੈ? ਪਰਾਇਆ ਧਨ ਵੇਖ ਕੇ। ਮਹਾਰਾਜ ਕਹਿਣ ਲੱਗੇ ਨਾ ਤੇ ਬੰਦਾ ਵਕਾਰਾਂ ਵਿੱਚ ਡਿੱਗਦਾ, ਨਾ ਫਿਰ ਡੋਲਦਾ। ਕਦੋਂ? ਜਦੋਂ ਇਹਦੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਨਾਮ ਪੱਕਾ ਹੋ ਜਾਂਦਾ। ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਅੰਦਰ ਰੱਜ ਜਾਂਦਾ। ਉਹ ਜੋ ਬੀਚ ਹਮ ਤੁਮ ਕਸ਼ੋ ਤੇ ਤਿੰਨ ਕੀ ਬਾਤ ਬੁਲਾਣੀ, ਉਹਦੇ ਅੰਦਰੋਂ ਮੇਰ ਤੇਰ ਦੀ ਭਾਵਨਾ ਸਾਰੀ ਖਤਮ ਹੋ ਜਾਂਦੀ।
ਇਹ ਆਪਾਂ ਸਾਡੀ ਇਹੀ ਹੈ ਨਾ ਭਾਵਨਾ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਮਿੱਤਰ ਹੈ, ਉਹ ਚੰਗਾ ਮਾੜਾ। ਪਰ ਬੰਦਗੀ ਕਰਨ ਵਾਲੇ ਦੇ ਅੰਦਰੋਂ ਸਾਰੇ ਅਵਗੁਣ ਨਿਕਲ ਜਾਂਦੇ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਨੀ, ਉਹਨੂੰ ਪਤਾ ਲੱਗ ਜਾਂਦਾ ਹੈ ਵੀ ਜਿਹਨੂੰ ਮੈਂ ਦੁਸ਼ਮਣ ਕਹਿ ਰਿਹਾ ਉਹਦੇ ਵਿੱਚ ਵੀ ਰੱਬ ਬੈਠਾ, ਜਿਹਨੂੰ ਮੈਂ ਸੱਜਣ ਕਹਿ ਰਿਹਾ ਉਹਦੇ ਵਿੱਚ ਵੀ ਪਰਮਾਤਮਾ ਬੈਠਾ। ਪ੍ਰਗਟਿਓ ਜੋਤ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਵਿੱਚ ਵਸਦਾ ਨਾ, ਤੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਸਾਰਿਆਂ ਵਿੱਚ, ਪਰ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੁੰਦੀ। ਸੋਲਾ ਸਾਹਿਬ ਦਾ ਪਾਠ ਕਰਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਪਰ ਅਗਲੀ ਪੰਕਤੀ, ਗੁਰਸਾਖੀ ਜੋਤ ਪ੍ਰਗਟ ਹੋਈ, ਗੁਰੂ ਦੀ ਸਿੱਖਿਆ ਦੇ ਨਾਲ ਇਹ ਜੋਤ ਪ੍ਰਗਟ ਹੁੰਦੀ ਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਜਦੋਂ ਅੰਦਰ ਜੋਤ ਪ੍ਰਗਟ ਹੋ ਗਈ, ਨਾਮ ਹਿਰਦੇ ਵਿੱਚ ਵਸ ਗਿਆ, ਫਿਰ ਉਸ ਬੰਦੇ ਦੀ ਸਾਰੀ ਜਗ੍ਹਾ ਤੇ ਸੋਭਾ ਹੁੰਦੀ, ਉਹਨੂੰ ਸੁੱਖ ਮਿਲਦਾ। ਬਾਜੇ ਅਨਹਤ ਬਾਣੀ, ਉਹਦੇ ਅੰਦਰ ਨਾਮ ਦੇ ਬਾਜੇ ਵੱਜਣ ਲੱਗ ਪੈਂਦੇ ਨੇ। ਕਹੋ ਨਾਨਕ ਨਿਹਚਲ ਕਰ ਬਾਧਿਓ, ਜਿਹਦੇ ਵਾਸਤੇ ਮਹਾਰਾਜ ਗੁਰੂ ਨੇ ਇਹ ਵਿਧ ਬਣਾ ਦਿੱਤੀ, ਨਾਮ ਹਿਰਦੇ ਵਿੱਚ ਵਸਾ ਦਿੱਤਾ, ਜੋਤ ਪ੍ਰਗਟ ਹੋ ਗਈ, ਗੁਰ ਕੀ ਉਹ ਬੰਧਾ ਨਹੀਂ, ਗੁਰੂ ਨੇ ਐਸੀ ਬੰਧਨ ਬੰਨ ਦਿੱਤੀ, ਭਾਵ ਐਸੀ ਵਿਉਂਤ ਬੰਦੀ ਬਣਾ ਦਿੱਤੀ, ਉਹਨੂੰ ਕੀ ਮਿਲਦਾ? ਕਹੋ ਨਾਨਕ ਨਿਹਚਲ ਘਰ ਬਾਧ, ਉਹਨੂੰ ਨਿਹਚਲ ਘਰ ਮਿਲਦਾ। ਉਹ ਨਿਹਚਲ ਘਰ ਕਿਹੜਾ? ਉਹ ਪਰਮਾਤਮਾ ਦਾ ਘਰ ਹੈ ਜਿਹਦਾ ਸੋਲਾ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬੋਰ ਨਾ ਹੋਏ ਗੋ। ਫਿਰ ਉਹ ਘਰ ਮਿਲ ਜੇ ਤੇ ਬੰਦੇ ਦਾ ਫਿਰ ਜਨਮਾਂ ਦੇ ਵਿੱਚ ਗੇੜ ਖਤਮ ਹੋ ਜਾਂਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ, ਰੋਜ਼ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਸੁਣਦੇ ਹੋ, ਹਿਰਦੇ ਵਿੱਚ ਵਸਾਉਂਦੇ ਹੋ, ਇਸੇ ਤਰ੍ਹਾਂ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਟਿੱਕੀ ਰਹੇ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਕਾਮਣ ਆਈਆ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਾ ਮਨੋ ਵਿਸਾਰ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸੁਭ ਸਲਾਹ ਤੇਰੀ, ਨਾ ਮਨ ਵਸਾਵੈ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਾਹੇ, ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣ ਹੋ ਸੰਤੋ, ਸਭ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸਨ ਹੋ ਵਡਭਾਗੀ, ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁੱਟੇ ਜਾਣੀ ਸੁਣ ਤੇ ਪਨੀਰ, ਕਹਤੇ ਪਵਿੱਤ ਸਤਿਗੁਰ ਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾਇਆ, ਅਖਿਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ, ਕਰਮੀਆ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਬੋਧੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਸਹਾਇ ਅਰਜੁਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਉਹਨੇ ਤਿਆਰ ਰਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਡਿਟ ਕੀਤਾ ਤੇ ਨਾ ਪਿਆਰਿਆਂ ਤੇ ਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਹੇ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਥਾ ਤੇ ਨਾ ਨੀ ਕਮਾਇਆ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਚਿਤ ਆਮਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਾਰਾ ਚਾਰਿਆ ਹੈ ਦੇਖ ਦੇਖ ਕੀ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਦੇ ਬੁੰਗੇ ਜੁਗ ਜੁਗਾ ਟਲ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਗੋਬਿੰਦ ਵਾਹਿ ਪੰਥ ਸਦਾ ਸਿਆਹੀ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਦਾਨ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਰਾਤ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇਨ ਵਟੀਆਂ ਦੀ ਓਟ ਗੁਰੂ ਨਿਆਚਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਤਾ ਜੀ ਦੋਹੇ ਕਰ ਜੋੜ ਕਰੋ ਮਰਦਾ ਤੁਧ ਭਾਵੇ ਤਾਂ ਨੇ ਰਾਸ ਹੇ ਗਰੀਬ ਨਿਵਾਸ ਜੀ ਆਪ ਦੀ ਚੰਨ ਕਾਮਨਾ ਦਾ ਦਾਸ ਦਿੱਤਾ ਜੀ ਆਪ ਦੀ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਸੰਗਤ ਨੂੰ ਦਰਸ਼ਨ ਦਰ ਤੇ ਕਿੰਨੇ ਹਰ ਦਤਾ ਜੀ ਬੇਅੰਤ ਬਾਣੀਆਂ ਦੇ ਪਾਸ ਅੱਜ ਵੀ ਰਾਗੀ ਸਿੰਘਾਂ ਨੇ ਆਪ ਧਿਆਨ ਜਾਸ ਕੀ ਵਾਰ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਕੋਈ ਨਵੀਂ ਕਿਤਾਬ ਜਾ ਜੀ ਮੈਂ ਕਿਰਪਾ ਕਰੂੰ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੁੱਧ ਅਤੇ ਪਿੱਤਰ ਬਾਣੀ ਧਿਆਨ ਬਾਲ ਬੁੱਧੀ ਬਖਸ਼ਾਈ ਕਰੋ ਵੀਰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾਤਾਂ ਵਿੱਚੋਂ ਪਿੱਤਰ ਕਿਤਾਬ ਸ਼ਾਹਜੀ ਬੇਗਾਂ ਤਿਆਰ ਕਰੇ ਹਾਜ਼ਰਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸ਼ਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰੇਰਕਾਂ ਵਿੱਚ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬੱਚੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੰਡੀਗੜ੍ਹ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮਗਰ ਪ੍ਰਾਪਤਾ ਕਰੋ ਕਿਰਪਾ ਕਰੋ ਜੀ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਈ ਖਿਲਾਓ ਸੰਗਤਾਂ ਦਰ ਤੇ ਤੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਨਾਨਕ ਦਤਾਰ ਪਿਤਾ ਜੀ ਆਲ ਚੰਦ ਕਾਮਾ ਜਰਦਾਸ ਦਤਾਰ ਪਿਤਾ ਜੀ ਉਹ ਆਪ ਦਰ ਕੇ ਸਿਵਾ ਬੱਚੀ ਹਰਲੀਨ ਕੌਰ ਦਤਾਰ ਪਿਤਾ ਜੀ ਅੱਜ ਮੈਡੀਕਲ ਟੈਸਟ ਹੈ ਦਤਾਰ ਜੀ ਪਰਿਵਾਰ ਵੱਲੋਂ ਉਹਨਾਂ ਦੀ ਸਫਲਤਾ ਵਾਸਤੇ ਮੈਡੀਕਲ ਟੈਸਟ ਦੀ ਸਫਲਤਾ ਵਾਸਤੇ ਬੇਨਤੀ ਕਰਦੇ ਹਾਂ ਗੁਰੂ ਰਾਜ ਮਿਹਨਤ ਮਾਲ ਹੈ ਕਿ ਹਾਜ਼ਰੀ ਦਤਾਰ ਕਿਰਪਾ ਕਰੋ ਬਖਸ਼ ਕਰਦੇ ਹਾਂ ਬੱਚੀ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕੁਛ ਸਿੱਖੀ ਨਾਂ ਨੂੰ ਦਾਜ ਬਖਸ਼ੀ ਕਰ ਸਕਦੀ ਗਰੀਬ ਨਿਵਾਜ ਆਪਣੀ ਸਿਹਤ ਦੀ ਆਪ ਰਾਜਪੱਤਰ ਆਪ ਸਿਹਤਾਂ ਦੀ ਆਪ ਕਾਜ ਰਾਜ ਕਰਨੀ ਕਿਰਪਾ ਕਰੋ ਜੀ ਕਿਰਪਾ ਕਰੋ ਦਤਾਰ ਦੂਰ ਦਰਾਜ ਘਰਾਂ 'ਚ ਬੈਠੀਆਂ ਲਾਈਵ ਕਥਾ ਕੀਰਤਨ ਸਰਵ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਾਣ ਚੋਂ ਘੜੀਆਂ ਲੈ ਕੇ ਲਾਓ ਦਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਦਿ ਚੰਨ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਕਰਨ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰਨ ਬਖਸ਼ਿਆ ਸਾਹਿਬ ਦੇ ਕਮਾਈਆਂ ਸਭ ਨੂੰ ਚਲੋ ਕਾਰਜ ਵਾਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਰਲ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਕੋ ਨਾਮੇ ਬਖਸ਼ਿਸ਼ ਕਰਕੇ ਉਹਨਾਂ ਗਰੀਬ ਨਿਵਾਜ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨ ਦਰਵਾਜ਼ੇ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਵਾਸਤੇ ਦਤਾਰ ਤੇ ਹੀ ਪਿਆਰੇ ਮੇਰੇ ਜਿਹਨੇ ਬਣਾ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ। ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋ ਖੁਆਰ ਹੋਏ ਤਾਂ ਮਿਲੇਂਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਮ ਦੇ। ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋਈ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤਵੇਲੇ ਤੋਂ ਲੈ ਕੇ ਮਾੜੀ ਨਿੱਘੀ ਉਹਦਾ ਆਨੰਦ ਮਾਣਦੇ ਹਾਂ। ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸਕੂਨ ਕੀ ਤੋਂ ਸਰਵ ਕੀਤੇ ਹਨ, ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਦੁਆਰੇ ਉਹਨਾਂ ਤੋਂ ਸਰਵ ਕੀਤੀ ਹੈ। ਅਰਦਾਸ ਵਿੱਚ ਹਾਰੀਆਂ ਭਰੀਆਂ ਹਨ, ਉਪਰੰਤ ਅੱਜ ਦੇ ਹੁਕਮਨਾਮੇ ਸਰਵ ਕੀਤੇ ਹਨ। ਸਾਧ ਸੰਗਤ ਜੀ, ਅੱਜ ਇਸ ਵਾਸਤੇ ਬਾਬਾ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਉਹ ਮੱਥਾ ਟੇਕੋ, ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਮਾਰੇ ਨਿੱਕੀ ਕੋਚ ਬੈਠ ਕੇ ਐਸਾ ਕੀਰਤਨ ਦੇ ਬਾਅਦ ਤੁਸੀਂ ਸਰਵ ਕਰ ਸਕਦੇ ਹੋ। ਔਰ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਘਰ ਦਾ ਜੋ ਨਾਥ ਸਾਹਿਬ ਸੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਦੀ ਬੇਨਤ ਖਰਚਾ ਹੋ ਰਿਹਾ, ਤੁਸੀਂ ਦੇਖ ਰਹੇ ਹੋ। ਉਹਦੇ ਵਾਸਤੇ ਬੇਨਤ ਪ੍ਰੋਗਰਾਮ ਵੱਲੋਂ ਬੇਨਤ ਮਾਇਆ, ਗੁਰੂ ਘਰ ਹਾਜ਼ਰ ਹੋਈ ਹੈ, ਤੁਸਾਂ ਦੋਨਾਂ ਸਫਲ ਕੀਤਾ ਹੈ, ਉਹ ਵਿਭਾਗੀ ਹਨ। ਕਿਉਂ ਜਿਹਨਾਂ ਨੇ ਤੱਕ ਆਪਣਾ ਦੁਸਾਂ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਆਪਣਾ ਬਣਦਾ, ਜਿੰਨਾ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹਿੱਸਾ ਪਾ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਮਹਾਨ ਕਰਦੇ ਇਸ ਨੂੰ ਅਸੀਂ ਬੜੀਏ, ਸ਼ਾਨਾ ਸ਼ਕਤਾਂ ਸੰਪੂਰਨ ਕਰ ਸਕੀਏ। ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਸੰਗਤਾਂ ਆਪ ਤੁਸੀਂ ਦੜੀਵਾਰ ਸਾਹਿਬ ਸਰਵਣ ਕਰਦੇ ਹੋ, ਮਿਹਨਤ ਪੁਰਾਵਲ ਘਰਾਂ 'ਚ ਆਪ ਸਹਿਜ ਫਟ ਆਰੰਭ ਕੀਤੇ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜ਼ਰੂਰ ਪਰਿਜਨ ਤੋਂ ਸਾਨੂੰ ਸੰਪਰਕ ਕਰੋ, ਤਾਂ ਕਿ ਉਹ ਸਮੇਂ ਸਮੇਂ ਜੋ ਪ੍ਰੋਗਰਾਮ ਬਣਦਾ ਜਿਵੇਂ ਜਿਵੇਂ ਉਹ ਤੁਹਾਨੂੰ ਫੋਨ ਕਰਕੇ ਸੂਚਨਾ ਕਰਦੇ ਸੂਚਨਾ ਦੇ ਸਕਣਗੇ। ਸਾਥ ਸੰਗਤ ਦਾ ਨੰਬਰ ਹੈ 408-712-4145, ਇਹ 'ਤੇ ਫੋਨ ਕਰਕੇ ਤੁਸੀਂ ਭਾਈ ਜਿੰਦਰ ਸਿੰਘ ਨਾਲ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 938 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣਗੇ। ਸਿੱਧ ਗੋਸ਼ਟ ਬਾਣੀ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਹੈ, ਉਸ ਤੋਂ ਪ੍ਰਾਰੰਭਤਾ ਹੋਏਗੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 938 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਚਾਰੂ ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਉ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਈ ਜਸ ਲਿਉ ਕਿਆ ਭਵੀਐ ਸਚ ਸੂਚਾ ਹੋਏ ਸਾਚ ਸਬਦ।

ਰੂਖ ਬਿਰਖ ਉਦਿਆਨੇ ਕੰਦ ਮੂਲ ਆਹਾਰੂ ਖਾਈਐ ਔਧੂ ਬੋਲੈ ਗਿਆਨੇ ਤੀਰਥ ਨਹਾਈਐ ਸੁਖ

ਪੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੂ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰ ਹੈ ਅੰਤਰ ਏਕ ਸਰੇਵਹੁ ਖਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ।

ਹੈ ਤਾਰੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਗੁਰਮੁਖ ਪਾਈਐ ਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥੈ ਵਿਚਾਰ, ਗੁਰਮੁਖ ਨਿਭੈ ਸਭ ਪਰਵਾਰ, ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ

ਭਾਗੀ ਜਿਨੇ ਸੱਚ ਰੱਖਿਆ ਉਰਧਾਰ। ਗੁਰਮੁਖ ਰਤਨ ਲਹਿ ਲਿਵਲਾਏ, ਗੁਰਮੁਖ ਪਰਖੈ ਰਤਨ ਸੁਭਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ, ਗੁਰਮੁਖ ਅਲਖ ਲਖਾਏ ਤਿਸ ਭਾਵੈ, ਨਾਨਕ ਗੁਰਮੁਖ

ਪ੍ਰਧਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਚਾਤਾ ਬਿਨ ਗੁਰ ਭਰਮੈ ਆਵੈ ਜਾਏ ਬਿਨ ਗੁਰ ਘਾਲ ਨ ਪਵੈ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖਕਾਏ ਬਿਨ ਗੁਰ ਬਿਸਿਅਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ

ਗੁਰਮੁਖ ਪਾਵੈ ਗੁਰਮੁਖ ਦਰਗਹਿ ਪਾਵੈ ਮਾਨ ਗੁਰਮੁਖ ਖੋਟੇ ਕਰੇ ਪਛਾਣ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਧ ਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉਮੈ ਸ਼ਬਦ

ਬੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ

ਜਾਏ ਆਪੇ ਅਲਖ ਲਖਾਈ। ਨਾਨਕ ਤਿਹੁ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਈ। ਮਨ ਕਾ ਜੀਉ ਪਵਨ ਕਥੀਅਲੇ, ਪਵਨ ਕਹਾ ਰਸ ਖਾਈ। ਗਿਆਨ ਕੀ ਮੁਦਰਾ ਕਵਨ ਔਧੂ।

ਵਿਚਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਹਿ ਨਾਇਆ ਵਿਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸਬਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੁੜ ਰਹੇ ਸੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ ਗੁਣੀ ਜਾਣੋ ਤੁਸੀਂ, ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

ਸੰਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ, ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ

ਪੰਜਾਬ ਫੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਕਈ ਵਾਰੀ ਮਨ ਵਿੱਚ ਆਉਂਦਾ ਕਿ ਬਾਣੀ ਨਾਲ ਆਂਤਰਿਕ ਯਾਤਰਾ ਕਰੀਏ ਕਿ ਆ ਜੋ ਬਾਹਰੀ ਸਾਡਾ ਭੇਖ ਹੈ ਇਸ ਨਾਲ ਜੁੜੀਏ। ਬੜਾ ਵੱਡਾ ਕੰਟਰਾਸਟ ਸਾਨੂੰ ਨਜ਼ਰ ਆਉਂਦਾ ਦੋਵਾਂ ਦੇ ਵਿੱਚ, ਪਰ ਜਦੋਂ ਬਾਣੀ ਸਾਡੀ ਕਪਟ ਖੋਲਦੀ ਹੈ, ਕਪਾਟ ਖੋਲਦੀ ਹੈ, ਕਪਟ ਨਹੀਂ ਕਪਾਟ, ਉਸ ਵੇਲੇ ਪਤਾ ਲੱਗਦਾ ਕਿ ਸਾਰਾ ਇੱਕ ਕੰਟੀਨਿਊਟੀ ਦੇ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅੰਗਦ ਪਾਤਸ਼ਾਹ ਫਰਮਾ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਫਿਰ ਫਰਮਾਉਣਗੇ, ਗੁਰੂ ਰਾਮਦਾਸ ਪਾਤਸ਼ਾਹ ਤੇ ਸਵੇਰੇ ਹੀ ਲੱਗ ਜਾਂਦੇ ਨੇ ਆਸਾ ਦੀ ਵਾਰ, ਹਰ ਅੰਮ੍ਰਿਤ ਪੀਨੇ ਆਸਾ ਦੀ ਵਾਰ ਵਿੱਚ ਅਸੀਂ ਸਾਰੇ ਗਾਇਨ ਕਰਦੇ ਹਾਂ। ਔਰ ਫਿਰ ਇੱਕ ਟ੍ਰਾਂਸਫਰਮੇਸ਼ਨ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਤੱਕ ਆ ਕੇ ਹੁੰਦੀ ਹੈ। ਸੋ ਉਸ ਰੰਗ ਤੱਕ ਪਹੁੰਚਦਿਆਂ ਨਿਤਰੇ ਤੇ ਕੇਵਲ ਪੰਜ ਹੀ ਸੀ ਨਾ, ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਸਾਰੇ ਨਹੀਂ ਸੀ ਆਏ, ਉਸ ਦੇ ਰੰਗ ਵਿੱਚ ਰੰਗੇ ਹੋਏ। ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸਾਨੂੰ ਗੁਰੂ ਪਾਤਸ਼ਾਹ ਫਰਮਾ ਰਹੇ ਨੇ, ਕੌਣ ਜਿਨ੍ਹਾਂ ਦੇ ਅਸੀਂ ਪੁਰਬ ਮਨਾ ਰਹੇ ਹਾਂ, ਜਿਹੜੇ ਗੁਰੂ ਨਾਨਕ ਦੇ ਸੰਗ ਲੱਗ ਕੇ, ਉਹਨਾਂ ਦੇ ਅੰਗ ਲੱਗ ਕੇ ਅੰਗਦ ਹੋ ਗਏ। ਲੈਣੇ ਤੋਂ ਅੰਗਦ ਤੱਕ ਦਾ ਸਫ਼ਰ ਅਸੀਂ ਸਾਰਿਆਂ ਨੇ ਤੈਅ ਕਰਨਾ, ਔਰ ਕਿਵੇਂ ਕਰਨਾ? ਬਾਣੀ ਦੀਆਂ ਪੈੜਾਂ, ਬਾਣੀ ਦੇ ਸਟੈਪਸ ਦੇ ਉੱਤੇ ਚੱਲ ਕੇ। ਨਾਨਕ ਅੰਮ੍ਰਿਤ ਮਨੈ ਮਾਗੇ, ਬਾਹਰੀ ਰੀਚੁਅਲ ਕਰਦਿਆਂ ਕਰਦਿਆਂ ਕਈ ਵਾਰੀ ਅਸੀਂ ਮਨ ਦੀ ਖੇਡ ਨੂੰ ਭੁੱਲ ਜਾਂਦੇ ਹਾਂ, ਪਰ ਗੁਰੂ ਪਾਤਸ਼ਾਹ ਫਰਮਾ

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੋਟਾਨ-ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਹੈ, ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨਗੀਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ, ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਪੰਜ ਪਿਆਰਿਆਂ ਦਾ ਗੁਰਦਰਬਾਰ ਵਿੱਚ ਸਵਾਗਤ ਹੈ। ਆਓ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰਦਰਬਾਰ ਵਿੱਚ ਹਾਜ਼ਰ ਹੈ ਔਰ ਜਿੰਨੀ ਸੰਗਤ ਆਨਲਾਈਨ ਵੇਖ ਰਹੀ ਹੈ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ, ਮਨ ਬਿਰਤੀਆਂ ਇਕਾਗਰ ਕਰੋ। ਕੁਝ ਪਲਾਂ ਲਈ ਤੁਹਾਡੇ ਨਾਲ ਗੁਰੂ ਦੇ ਸੰਗੀਤ ਦੀ ਗੱਲ ਕਰਨੀ ਹੈ। ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਨੇ ਔਰ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਨੇ ਸਾਡੇ ਲਈ ਇੱਕ ਐਸਾ ਸਿਸਟਮ, ਇੱਕ ਐਸਾ ਪ੍ਰਬੰਧ ਸਿਰਜਿਆ ਜਿਹੜਾ ਸਾਡੇ ਸਿੱਖ ਧਰਮ ਨੂੰ ਵੀ ਲੀਡ ਕਰ ਰਿਹਾ ਹੈ ਔਰ ਸਾਨੂੰ ਵੀ ਸਮਾਜਿਕ, ਧਾਰਮਿਕ, ਰਾਜਨੀਤਿਕ ਔਰ ਰੂਹਾਨੀ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸਾਰਿਆਂ ਨੂੰ ਅਗਵਾਈ ਪ੍ਰਾਪਤ ਹੈ। ਅੱਜ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸੈਨ ਹੋਜ਼ੇ, ਇਸ ਸਥਾਨ ਦੇ ਉੱਤੇ ਜਿੰਨੇ ਵੀ ਐਫਰਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਗੁਰਮਰਿਆਦਾ ਨੂੰ ਕੇਂਦਰੀ ਰੱਖ ਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦਰਸ਼ਨ ਹੈ ਉਸ ਦੇ ਅਕੋਰਡਿੰਗਲੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਪ੍ਰੋਗਰਾਮ ਜੋ ਬਹੁਤ ਮਹੱਤਵਪੂਰਨ ਹੈ ਔਰ ਸਾਰੇ ਵਿਸ਼ਵ ਦੇ ਵਿੱਚ ਇਹ ਗੁਰੂ ਘਰ ਇੱਕ ਗੁਰਮਤਿ ਸੰਗੀਤ ਦੇ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਗੁਰਮਤਿ ਸੰਗੀਤ। ਤੁਸੀਂ ਸਾਰੇ ਸ਼ਬਦ ਕੀਰਤਨ ਸੁਣਦੇ ਹੋ ਪਰ ਇਹ ਸ਼ਬਦ ਕੀਰਤਨ ਦੀ ਵਿੱਦਿਆ ਹੈ ਕੀ ਔਰ ਗੁਰਮਤਿ ਸੰਗੀਤ ਕੀ ਹੈ, ਇਸ ਬਾਰੇ ਸੰਗਤਾਂ ਦੇ ਵਿੱਚ ਜ਼ਰੂਰ ਵਿਚਾਰ ਚਰਚਾ ਗੱਲਬਾਤ ਹੋਣੀ ਚਾਹੀਦੀ ਹੈ ਔਰ ਉਸੇ ਨੂੰ ਪ੍ਰਮੁੱਖ ਰੱਖ ਕੇ ਪ੍ਰਬੰਧਕਾਂ ਨੇ ਮੈਨੂੰ ਕੁਝ ਸਮਾਂ ਆਪਦੇ ਚਰਨ ਪਰਸਣ ਦਾ ਸੁਭਾਗ ਦਿੱਤਾ ਹੈ। ਇਹ ਗੁਰੂ ਘਰ ਮੁਬਾਰਕ ਦਾ ਪਾਤਰ ਹੈ ਜਿਹੜੇ 31 ਰਾਗ ਉਸ ਉੱਤੇ ਆਧਾਰਿਤ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਔਰ ਭਾਰਤ ਤੋਂ ਬਾਹਰ 31 ਰਾਗਾਂ ਦਾ ਜਿਹੜਾ ਸੰਮੇਲਨ ਹੈ ਉਹ ਸ਼ੁਰੂ ਕੀਤਾ ਔਰ 3 ਰੋਜ਼ਾ ਉਸ ਸੰਮੇਲਨ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਕਈ ਸਾਲਾਂ ਤੋਂ ਹੋ ਰਿਹਾ ਔਰ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਬੜਾ ਪੁਖਤਾ ਔਰ ਪ੍ਰਮਾਣਿਕ ਤਰੀਕੇ ਦੇ ਨਾਲ ਕੀਰਤਨੀ ਸਿੰਘ ਗਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਤੁਹਾਡੇ ਵੱਲੋਂ ਵੀ ਸਾਨੂੰ ਉਸ ਲਈ ਪੂਰਾ ਉਤਸ਼ਾਹ ਹੈ, ਪ੍ਰੇਰਣਾ ਹੈ, ਸਪੋਰਟ ਹੈ। ਪਰ ਇਹ ਹੈ ਕਿ ਗੁਰਮਤਿ ਸੰਗੀਤ, ਇਸ ਲਈ ਅਗਰ ਆਪਾਂ ਜਾਣੀਏ ਕਿ ਜੋ ਵੀ ਅਸੀਂ ਇੱਥੇ ਗਾਇਨ ਕਰਦੇ ਹਾਂ, ਜੋ ਵੀ ਗੁਰਮਤਿ ਸੰਗੀਤ ਦੀ ਗੱਲ ਕਰ ਰਹੇ ਹਾਂ ਉਹ ਕਿਸੇ ਹੋਰ ਬਾਹਰੀ ਸੰਗੀਤ ਤੋਂ ਅਸੀਂ ਉਸਦਾ ਪ੍ਰਭਾਵ ਨਹੀਂ ਕਬੂਲਦੇ, ਨਾ ਹੀ ਕੋਈ ਉਹਨਾਂ ਤੋਂ ਅਸੀਂ ਮਾਰਗਦਰਸ਼ਨ ਲੈਂਦੇ ਹਾਂ। ਸਾਡੇ ਮਾਰਗਦਰਸ਼ਕ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਬਾਣੀ ਨੂੰ ਇਸ ਰੂਪ ਦੇ ਵਿੱਚ ਪ੍ਰਗਟ ਕਰਕੇ ਗੁਰੂ ਮਾਨਿਓ ਗ੍ਰੰਥ ਦਾ ਜੋ ਸੁਨੇਹਾ ਦਿੱਤਾ ਉਹ ਕੇਵਲ ਧਾਰਮਿਕ ਤੌਰ ਤੇ ਹੀ ਸਾਡੇ ਤੇ ਲਾਗੂ ਨਹੀਂ ਹੁੰਦਾ, ਸਗੋਂ ਸਾਡੇ ਦੇ ਉੱਤੇ ਸਮਾਜਿਕ, ਰਾਜਨੀਤਿਕ ਔਰ ਸੰਗੀਤਕ ਤੌਰ ਤੇ ਵੀ ਸਾਡੇ ਤੇ ਲਾਗੂ ਹੁੰਦਾ। ਗੁਰੂ ਪਾਤਸ਼ਾਹ ਨੇ ਜਿੰਨੀ ਵੀ ਕੀਰਤਨ ਦੀ ਮਰਿਆਦਾ ਸਿਰਜੀ ਉਸ ਨੂੰ ਸਾਰੇ ਨੂੰ ਇੰਪਲੀਮੈਂਟ ਕੀਤਾ ਸਾਡੇ ਗੁਰੂ ਘਰਾਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਇਲਾਹੀ ਬਾਣੀ ਨੂੰ, ਉਸ ਖਸਮ ਖਾਲਕ ਦੀ ਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਸੰਗੀਤ ਦਾ ਮਾਧਿਅਮ ਵਰਤਿਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਪਾਤਸ਼ਾਹ ਦੇ ਸੰਗੀ ਸਾਥੀ ਰਬਾਬੀ ਭਾਈ ਮਰਦਾਨਾ ਜੀ ਹੋਇਆ ਕਰਦੇ ਸੀ ਔਰ ਉਸ ਇਲਾਹੀ ਬਾਣੀ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਵਿਸ਼ੇਸ਼ ਸੰਗੀਤ ਵਿੱਚ ਸ਼ਬਦ ਕੀਰਤਨ ਦੁਆਰਾ ਸਾਡੇ ਤੱਕ ਪਹੁੰਚਾਇਆ ਔਰ ਜਿੱਥੇ ਵੀ ਗੁਰੂ ਪਾਤਸ਼ਾਹ ਗਏ ਉਹਨਾਂ ਨੇ ਆਪਣਾ ਸੁਨੇਹਾ ਸ਼ਬਦ ਕੀਰਤਨ ਦੇ ਮਾਧਿਅਮ ਰਾਹੀਂ ਦਿੱਤਾ। ਸ਼ਬਦ ਕੀਰਤਨ ਦੀ ਉਸੇ ਜੁਗਤ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਅਪਣਾਇਆ। ਗੁਰੂ ਅੰਗਦ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਾਰੀ ਬਾਣੀ ਉਚਾਰੀ ਸੀ ਉਸ ਦਾ ਇਕੱਤਰੀਕਰਨ ਹੋਇਆ

ਜਿਸ ਵਿੱਚ ਵੱਖ ਵੱਖ ਸਾਜ਼ਾਂ ਨਾਲ ਵੱਖ ਵੱਖ ਗਾਇਨ ਸ਼ੈਲੀਆਂ ਵਿੱਚ ਰਬਾਬੀ ਸਿੰਘ ਕੀਰਤਨ ਕਰਿਆ ਕਰਦੇ ਸੀ। ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੋ ਇਸ ਰੂਪ ਵਿੱਚ ਨੇ ਇਹਨਾਂ ਨੂੰ ਪੋਥੀ ਸਾਹਿਬ ਦੇ ਰੂਪ ਵਿੱਚ ਇਸ ਦਾ ਸੰਕਲਨ ਕੀਤਾ। ਉਪਰੰਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਅਗਰ ਇਤਿਹਾਸਕ ਤੌਰ ਤੇ ਵੇਖੀਏ ਕਿ ਜਦੋਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਨਹੀਂ ਵੀ ਸੀ ਤਾਂ ਉਸ ਵੇਲੇ ਵੀ ਉਸ ਸਮੇਂ ਵਿੱਚ ਵੀ ਦਰਬਾਰ ਸਾਹਿਬ ਕੀਰਤਨ ਹੁੰਦਾ ਰਿਹਾ ਕਿਉਂਕਿ ਸ਼ਬਦ ਸਾਡਾ ਗੁਰੂ ਹੈ ਔਰ ਗੁਰੂ ਅਰਜਨ ਪਾਤਸ਼ਾਹ ਦੀ ਸਾਨੂੰ ਉਸ ਵੇਲੇ ਅਗਵਾਈ ਪ੍ਰਾਪਤ ਸੀ। ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਗੁਰਦਰਬਾਰ ਦੇ ਵਿੱਚ ਵੱਖ ਵੱਖ ਸ਼ਬਦ ਕੀਰਤਨ ਚੌਕੀਆਂ ਦੀ ਪਰੰਪਰਾ ਚਲਾਈ ਤਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਲਿਖੀ ਹੈ ਉਹ ਸਾਰੀ ਸੰਗਤ ਤੱਕ, ਸਾਰੀ ਮਾਨਵਤਾ ਤੱਕ ਪਹੁੰਚੇ ਔਰ ਉਸ ਨੂੰ ਸਾਰੀ ਮਾਨਵਤਾ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਉਹੀ ਮਾਧਿਅਮ ਵਰਤਿਆ, ਉਹੀ ਮੀਡੀਅਮ ਵਰਤਿਆ ਜਿਹੜਾ ਸਾਰਿਆਂ ਦੇ ਵਿੱਚ ਸਾਂਝਾ ਸੀ ਔਰ ਉਹ ਮੀਡੀਅਮ, ਉਹ ਮਾਧਿਅਮ, ਉਹ ਸੀ ਉਹ ਜੁਗਤ ਸੰਗੀਤ ਦੀ ਜੁਗਤ ਸੀ ਔਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿੱਚ ਹੈ। ਆਮ ਕਰਕੇ ਇਹ ਵੀ ਸਵਾਲ ਹੋ ਸਕਦਾ ਕਿ ਬਾਣੀ ਬਾਣੀਕਾਰ ਵਾਈਜ ਕਿਉਂ ਨਹੀਂ, ਰਾਗਾਂ ਅਨੁਸਾਰ ਕਿਉਂ ਹੈ? ਕਿਉਂਕਿ ਇਸ ਨੂੰ ਇੱਕ ਸੰਪੂਰਨ ਜੀਵੰਤ ਰਚਨਾ ਅਸੀਂ ਜੁਗੋ ਜੁਗ ਅਟਲ ਆਖਦੇ ਹਾਂ। ਸਾਡੇ ਜਾਗਤ ਜੋਤ ਨੇ ਔਰ ਲਿਵਿੰਗ ਗੁਰੂ ਸਾਰੇ ਇਸ ਨੂੰ ਮੰਨਦੇ ਨੇ। ਲਿਵਿੰਗ ਗੁਰੂ ਕਿਵੇਂ ਹੈ? ਕਿਉਂਕਿ ਇਸ ਸ਼ਬਦ ਨੂੰ ਅਸੀਂ ਕੀਰਤਨ ਦੀ ਜੁਗਤ ਰਾਹੀਂ ਪ੍ਰਜਵਲਿਤ ਕਰਦੇ ਹਾਂ ਔਰ ਸਾਰੀ ਔਰ ਜਦੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਾਰੇ ਵਿਸ਼ਵ ਵਿੱਚ ਇਸ ਯੂਨੀਵਰਸ ਦੇ ਵਿੱਚ ਕੀਰਤਨ ਦੀ ਧੁਨੀ ਜਿਹੜੀ ਹੈ ਗੁੰਜਰਿਤ ਹੋ ਰਹੀ ਹੈ ਔਰ ਦਰਬਾਰ ਸਾਹਿਬ ਦੀ ਪਰੰਪਰਾ ਉਸ ਦੀ ਆਪਣੇ ਆਪ ਵਿੱਚ ਇੱਕ ਨਵੇਕਲੀ ਮਿਸਾਲ ਹੈ ਜਿੱਥੇ ਅੱਠੇ ਪੈਰ ਕੀਰਤਨ ਦੀ ਧੁਨੀ ਹੁੰਦੀ ਹੈ ਔਰ ਇੱਥੇ ਵੀ ਤੁਸੀਂ ਦੇਖਦੇ ਹੋ ਕਿ ਸਭ ਤੋਂ ਜ਼ਿਆਦਾ ਇਸ ਗੁਰੂ ਦਰਬਾਰ ਦੇ ਵਿੱਚ ਕੀਰਤਨ ਹੀ ਹੁੰਦਾ ਕਿਉਂਕਿ ਕੀਰਤਨ ਦਾ ਜੋ ਮਾਧਿਅਮ ਸੰਗੀਤ ਚੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਜੁਗਤ ਦਿੱਤੀ ਸੀ ਉਸ ਰਾਹੀਂ ਹੀ ਅਸੀਂ ਇਸ ਬਾਣੀ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਹੁਣ ਵੇਲਾ ਇਹ ਹੈ ਕਿ ਵਿਸ਼ਵ ਦੇ ਵਿੱਚ ਬਹੁਤ ਸਾਰਾ ਸੰਗੀਤ ਹੈ, ਵਿਸ਼ਵ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੇ। ਅਗਰ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਇੱਕ ਉੱਤਰ ਭਾਰਤ ਦੇ ਵਿੱਚ ਹਿੰਦੁਸਤਾਨੀ ਸੰਗੀਤ ਹੈ, ਦੱਖਣ ਭਾਰਤ ਵਿੱਚ ਕਰਨਾਟਕ ਦਾ ਸੰਗੀਤ ਹੈ, ਫਿਰ ਆ ਸੂਫੀ ਸੰਗੀਤ ਤੁਸੀਂ ਸੁਣਿਆ ਹੋਣਾ, ਫਿਰ ਸ਼ਾਸਤਰੀ ਸੰਗੀਤ ਜਿਹੜਾ ਰਾਗਾਂ ਵਿੱਚ ਭਾਰਤ ਦੇ ਲੋਕ ਗਾਉਂਦੇ ਨੇ, ਭਾਰਤੀ ਕਲਾਕਾਰ ਗਾਉਂਦੇ ਨੇ, ਉਹ ਵੀ ਰਾਗਾਤਮਕ ਸੰਗੀਤ ਹੈ। ਪਰ ਇਹਨਾਂ ਸਾਰਿਆਂ ਦੀ ਤੁਲਨਾ ਦੇ ਵਿੱਚ ਜਿਹੜਾ ਸਾਡਾ ਕੀਰਤਨ ਹੈ ਉਹ ਬਿਲਕੁਲ ਵੱਖਰਾ ਹੈ, ਸਾਡਾ ਸੰਗੀਤ ਬਿਲਕੁਲ ਵੱਖਰਾ ਹੈ, ਸਾਡੇ ਰਾਗ ਜਿਹੜੇ ਨੇ ਉਹ ਵੀ ਭਾਰਤੀ ਸੰਗੀਤ ਨਾਲੋਂ ਕਾਫੀ ਅਲੱਗ ਨੇ ਔਰ ਉਹਨਾਂ ਨੂੰ ਗਾਉਣ ਦਾ ਢੰਗ ਵੀ ਅਲੱਗ ਹੈ। ਇਹ ਸਾਨੂੰ ਕਿੱਥੋਂ ਮਿਲਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੋਂ ਮਿਲਦਾ। ਅਸੀਂ ਸਾਰੇ ਸਹਿਜ ਪਾਠ ਵੀ ਕਰਦੇ ਹਾਂ, ਅਸੀਂ ਸਾਰੇ ਅਖੰਡ ਪਾਠ ਸਾਹਿਬ ਵੀ ਕਰਦੇ ਹਾਂ, ਆਪੋ ਆਪਣਾ ਅਧਿਐਨ ਵੀ ਕਰਦੇ ਹਾਂ ਬਾਣੀ ਦਾ, ਪਰ ਜੋ ਬਾਣੀ ਦੇ ਉੱਪਰ ਸੰਕੇਤ ਸਿਰਲੇਖ ਸਾਰੇ ਦਿੱਤੇ ਨੇ ਉਹਨਾਂ ਬਾਰੇ ਕਈ ਵਾਰੀ ਅਸੀਂ ਵਿਸਲੇ ਹੋ ਜਾਂਦੇ ਹਾਂ। ਅਗਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਦੋ ਤਤਕਰੇ ਜਿਹੜੇ ਨੇ ਉਹ ਦਿੱਤੇ ਹੋਏ ਨੇ, ਤੁਸੀਂ ਕਦੇ ਆਪ ਆਪਣੀ ਅੱਖਾਂ ਨਾਲ ਦੀਦਾਰ ਕਰਨਾ। ਇੱਕ ਤਤਕਰਾ ਸ਼ਬਦਾਂ ਦਾ ਹੈ, ਇੱਕ ਤਤਕਰਾ ਰਾਗਾਂ ਦਾ ਹੈ। ਰਾਗਾਂ ਦੇ ਤਤਕਰੇ ਵਿੱਚ 31 ਰਾਗ ਨੇ ਔਰ ਉਹਨਾਂ 31 ਰਾਗਾਂ ਦੇ ਵਿੱਚ ਅੱਗੇ 31 ਰਾਗਾਂ ਦੇ ਵਿੱਚ ਸ੍ਰੀ ਮਾਜ ਗੌੜੀ ਆਸਾ ਗੁਜਰੀ ਜਿਹੜੇ ਜੈਜਾਵੰਤੀ ਤੱਕ ਚੱਲਦੇ ਨੇ, ਉਹਨਾਂ ਦੇ ਵਿੱਚ ਅੱਗੇ ਫਿਰ ਹੋਰ ਬਹੁਤ ਸਾਰੇ ਪ੍ਰਕਾਰ ਨੇ। ਜਿਵੇਂ ਗੌੜੀ ਹੈ ਤਾਂ ਗੌੜੀ ਦੇ ਵਿੱਚ ਗੌੜੀ ਗੁਆਰੇਰੀ, ਗੌੜੀ ਦੱਖਣੀ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਮਾਝ, ਗੌੜੀ ਮਾਲਵਾ, ਆਸਾ ਵਿੱਚ ਆਸਾ ਕਾਫੀ, ਅਸਾਵਰੀ ਅਸਾਵਰੀ ਸੁਧੰਗ। ਅਗਰ ਅਸੀਂ ਦੂਸਰੀ ਗੱਲ ਕਰੀਏ, ਆਹ ਹੁਣ ਅੱਜ ਕੱਲ੍ਹ ਬਸੰਤ ਦਾ ਬਸੰਤ ਰੁੱਤ ਚੱਲ ਰਹੀ ਹੈ, ਬਸੰਤ ਵਿੱਚ ਬਸੰਤ ਹਿੰਡੋਲ ਪ੍ਰਭਾਤੀ ਰਾਗ ਹੈ ਤਾਂ ਪ੍ਰਭਾਤੀ ਵਿਵਾਸ, ਵਿਵਾਸ ਪ੍ਰਭਾਤੀ, ਪ੍ਰਭਾਤੀ ਦੱਖਣੀ ਔਰ ਫਿਰ ਜੈਜਾਵੰਤੀ ਤੱਕ, ਇਹ ਇੱਕ ਬਹੁਤ ਵੱਡਾ ਰਾਗਾਂ ਦਾ ਸੰਸਾਰ ਗੁਰੂ ਪਾਤਸ਼ਾਹ ਨੇ ਸਾਨੂੰ ਇਨਾਇਤ ਕੀਤਾ। ਕਿਸ ਲਈ? ਕਿ ਇਹਨਾਂ ਰਾਗਾਂ ਵਿੱਚ ਉਹਨਾਂ ਨੇ ਆਪ ਲਿਖ ਦਿੱਤਾ। ਬਾਕੀ ਮਰਿਆਦਾਵਾਂ ਜਿਵੇਂ ਜ਼ਰੂਰੀ ਨੇ, ਉਸੇ ਤਰ੍ਹਾਂ ਹੀ ਸਾਡੀ ਸਿੱਖ ਰਹਿਤ ਮਰਿਆਦਾ ਜੋ ਸਰਬ ਪ੍ਰਵਾਨਿਤ ਹੈ ਉਸ ਵਿੱਚ ਵੀ ਲਿਖਿਆ ਕਿ ਕੀਰਤਨ ਰਾਗਾਂ ਵਿੱਚ ਸ਼ਬਦ ਗਾਇਨ ਹੈ। ਕੀਰਤਨ ਦੀ ਪਰਿਭਾਸ਼ਾ ਜੋ ਦਿੱਤੀ ਹੈ ਮਰਿਆਦਤ ਰੂਪ ਵਿੱਚ ਹੋਏ ਹੈ ਔਰ ਉਸੇ ਪਰੰਪਰਾ ਨੂੰ ਕਾਇਮ ਰੱਖਣ ਲਈ ਸਾਰੀ ਬਾਤਚੀਤ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਮੈਂ ਅਰਜ਼ ਕਰ ਰਿਹਾ ਸੀ ਕਿ ਰਾਗਾਂ ਦੇ ਇਸ ਸੰਸਾਰ ਨੂੰ ਅਗਰ ਅਸੀਂ ਵੇਖੀਏ ਤੇ ਇਹ ਰਾਗ ਜੋ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ ਨੇ, ਇਹ ਸਾਡੇ ਸੀਨਾ ਬਸੀਨਾ ਕੀਰਤਨੀ ਸਿੰਘਾਂ ਤੋਂ ਚਲੇ ਆਉਂਦੇ ਨੇ ਔਰ ਇਹਨਾਂ ਰਾਗਾਂ ਨੂੰ ਗਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਆਪ ਸੰਕੇਤ ਸਿਰਲੇਖ ਦਿੱਤੇ ਨੇ। ਜਰਾ ਮੇਰੇ ਵੱਲ ਧਿਆਨ ਹੀ ਦੇਣਾ। ਸਭ ਤੋਂ ਪਹਿਲਾਂ ਸਿਰਲੇਖ ਜਦੋਂ ਵੀ ਆਉਂਦਾ, ਅਗਰ ਅਸੀਂ 14 ਪੇਜ ਦੀ ਗੱਲ ਕਰੀਏ ਜਿੱਥੋਂ ਸ੍ਰੀ ਰਾਗ ਦੀ ਰਾਗਾਤਮਕ

ਬਾਣੀ ਆਰੰਭ ਹੁੰਦੀ ਹੈ ਤੇ ਉਸ ਰਾਗ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਰਾਗ ਸ੍ਰੀ ਰਾਗ ਦੋ ਵਾਰੀ ਲਿਖਿਆ ਔਰ ਜਿੰਨੇ ਵੀ ਹੁਕਮਨਾਮਾ ਆਪਾਂ ਲੈਂਦੇ ਹਾਂ ਧਨਾਸਰੀ ਮਹਿਲਾ ਪੰਜਵਾਂ ਸੂਹੀ ਮਹਿਲਾ ਪੰਜਵਾਂ ਔਰ ਹੋਰ ਜਿੰਨੇ ਵੀ ਹੁਕਮਨਾਮੇ ਸਾਡੇ ਆਉਂਦੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਰਾਗ ਨਿਰਧਾਰਿਤ ਹੁੰਦਾ ਰਾਗ ਦਾ ਐਲਾਨ ਹੁੰਦਾ ਕਿ ਇਹ ਬਾਣੀ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਨੇ ਇਸ ਰਾਗ ਦੇ ਵਿੱਚ ਉਚਾਰੀ ਹੈ ਔਰ ਰਾਗ ਕਿਤੇ ਗਏ ਨਹੀਂ ਹੋਏ ਰਾਗ ਇਸ ਸ੍ਰਿਸ਼ਟੀ ਵਿੱਚ ਇਸ ਕਾਇਨਾਤ ਦੇ ਵਿੱਚ ਮੌਜੂਦ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਇੰਟਿਸਟ ਆਖਦੇ ਨੇ ਕਿ ਇਸ ਸਪੇਸ ਦੇ ਵਿੱਚ ਯੂਨੀਵਰਸ ਦੇ ਵਿੱਚ ਸਾਊਂਡ ਹੀ ਹੈ ਆਵਾਜ਼ ਹੀ ਹੈ ਧੁਨੀ ਹੈ ਔਰ ਅਸੀਂ ਤੇ ਕੇਵਲ ਸੁਰਾਂ ਦੇ ਨਾਲ ਉਸ ਨੂੰ ਜਗਾ ਕੇ ਉਸ ਰਾਹੀਂ ਕੀਰਤਨ ਕਰਦੇ ਹਾਂ ਔਰ ਉਹ ਜਿਹੜਾ ਰਾਗ ਹੈ ਉਹ ਸੰਗੀਤਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਿੱਚ ਮੌਜੂਦ ਹੁੰਦਾ ਜਿਸ ਨੂੰ ਅਸੀਂ ਪ੍ਰਗਟ ਕਰਦੇ ਹਾਂ ਔਰ ਆਪਣੇ ਆਪ ਦੇ ਵਿੱਚ ਇਹ ਇੱਕ ਰੂਹਾਨੀ ਕਲਾ ਹੈ ਸਪਿਰਚੁਅਲ ਕਮਿਊਨੀਕੇਸ਼ਨ ਦੀ ਇੱਕ ਰੂਹਾਨੀ ਕਲਾ ਹੈ ਗੁਰੂ ਦਾ ਇਹ ਸੰਗੀਤ ਜਿਸ ਨੂੰ ਅਸੀਂ ਗੁਰਮਤਿ ਸੰਗੀਤ ਆਖਦੇ ਹਾਂ ਔਰ ਇਸ ਦਾ ਜਿਹੜਾ ਸਿਧਾਂਤ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਔਰ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਕੀਰਤਨ ਕਰਨ ਲਈ ਜਿੱਥੇ ਰਾਗ ਦਿੱਤੇ ਜਿੱਥੇ ਵੱਖ ਵੱਖ ਗਾਇਨ ਰੂਪ ਦਿੱਤੇ ਜਿਵੇਂ ਅਸ਼ਟਪਦੀਆਂ ਤੁਸੀਂ ਪਾਠ ਕਰਦੇ ਹੋ ਚੌਪਦੇ ਨੇ ਇਹ ਸਾਰੀਆਂ ਗਾਇਨ ਸ਼ੈਲੀਆਂ ਵੀ ਨੇ ਗਾਉਣ ਦੀਆਂ ਸ਼ੈਲੀਆਂ ਵੀ ਨੇ ਇਸੇ ਤਰ੍ਹਾਂ ਹੀ ਵਾਰ ਛੰਤ ਲਾਉਣੀਆਂ ਘੋੜੀਆਂ ਇਹ ਸਾਰੇ ਜਿਹੜੇ ਸਿਰਲੇਖ ਨੇ ਇਹ ਜਿੱਥੇ ਬਾਣੀ ਦੇ ਰੂਪ ਨੇ ਉੱਥੇ ਇਹ ਗਾਇਨ ਦੀਆਂ ਵੀ ਸ਼ੈਲੀਆਂ ਨੇ ਗਾਇਨ ਦੇ ਵੀ ਰੂਪ ਨੇ ਇਹਨਾਂ ਨੂੰ ਗਾਇਆ ਜਾਣਾ ਚਾਹੀਦਾ ਹੈ ਔਰ ਗੁਰੂ ਪਾਤਸ਼ਾਹ ਨੇ ਜੋ ਸ਼ਬਦ ਕੀਰਤਨ ਚੌਕੀ ਦਾ ਸਿਸਟਮ ਦਰਬਾਰ ਸਾਹਿਬ ਵਿੱਚ ਜਿਹੜਾ ਲਾਗੂ ਕੀਤਾ ਸੀ ਉਹ ਅੱਜ ਤੱਕ ਚੱਲਿਆ ਆਉਂਦਾ ਜੇ ਸਵੇਰ ਵੇਲੇ ਤਿੰਨ ਪੈਰੇ ਦੀ ਚੌਕੀ ਫਿਰ ਆਸਾ ਦੀ ਵਾਰ ਦੀ ਕੀਰਤਨ ਚੌਕੀ ਫਿਰ ਬਿਲਾਵਲ ਦੀਆਂ ਕੀਰਤਨ ਚੌਕੀਆਂ ਫਿਰ ਸਾਰੰਗ ਦੀ ਕੀਰਤਨ ਚੌਕੀ ਫਿਰ ਕਾਨੜਾ ਕਲਿਆਣ ਆਰਤੀ ਦੀ ਕੀਰਤਨ ਚੌਕੀ ਇਹ ਸਾਰੀਆਂ ਰਾਗਾਂ ਤੇ ਆਧਾਰਿਤ ਕੀਰਤਨ ਚੌਕੀਆਂ ਸੱਚੇ ਪਾਤਸ਼ਾਹ ਨੇ ਆਪ ਪ੍ਰਾਰੰਭ ਕੀਤੀਆਂ ਔਰ ਰਾਗੀਆਂ ਰਬਾਬੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਗਾਇਨ ਕਰੋ ਗੁਰੂ ਅਰਜਨ ਪਾਤਸ਼ਾਹ ਦੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੈ ਕਿ ਉਹਨਾਂ ਨੇ ਜਿੱਥੇ ਰਬਾਬੀ ਕੀਰਤਨ ਕਰਦੇ ਸੀ ਉੱਥੇ ਸਾਡੇ ਵਰਗੇ ਸਧਾਰਨ ਸਿੱਖਾਂ ਨੂੰ ਵੀ ਕਿਹਾ ਕਿ ਗੁਰਬਾਣੀ ਸਿੱਖੋ ਗੁਰਮੁਖੀ ਲਿਪੀ ਸਿੱਖੋ ਔਰ ਨਾਲ ਹੀ ਸਾਜ਼ ਉਹ ਵੀ ਸਿੱਖੋ ਔਰ ਰਾਗਾਂ ਵਿੱਚ ਗਾਇਨ ਕਰਕੇ ਤੁਸੀਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰੋ ਇਹ ਹਿਸਟੋਰੀਕਲੀ ਤੁਹਾਨੂੰ ਸਾਰੇ ਰੈਫਰੈਂਸਿਸ ਪਤਾ ਨੇ ਔਰ ਉਸੇ ਪ੍ਰਤਾਏ ਹੀ ਮੈਂ ਅਰਜ਼ ਕਰਨਾ ਚਾਹੁੰਦਾ ਕਿ ਸਾਰੇ ਗੁਰੂ ਸਾਹਿਬ ਨੇ ਸਾਨੂੰ ਇੱਕ ਇੱਕ ਸਾਜ਼ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਦਿੱਤਾ ਤੁਸੀਂ ਇੱਥੇ ਵੇਖਦੇ ਹੋ ਕਿ ਗੁਰੂ ਘਰ ਦੇ ਵੱਲੋਂ ਕਿੰਨਾ ਇਹ ਪ੍ਰਚਾਰ ਹੋ ਰਿਹਾ ਪ੍ਰਸਾਰ ਹੋ ਰਿਹਾ ਔਰ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਕੋਈ ਰਬਾਬ ਵਜਾ ਰਿਹਾ ਕੋਈ ਸਰੰਦਾ ਵਜਾ ਰਿਹਾ ਕੋਈ ਤਾਊਸ ਵਜਾ ਰਿਹਾ ਕੋਈ ਦਿਲਰਬਾ ਵਜਾ ਰਿਹਾ ਕੋਈ ਤਾਨਪੁਰਾ ਵਜਾ ਰਿਹਾ ਤੰਬੂਰਾ ਜੋ ਦਸਮ ਪਾਤਸ਼ਾਹ ਨੇ ਸਾਨੂੰ ਪ੍ਰਦਾਨ ਕੀਤਾ ਇਹ ਸਾਰੇ ਸਾਜ਼ ਸਾਨੂੰ ਗੁਰੂ ਪਾਤਸ਼ਾਹ ਨੇ ਦੇ ਕੇ ਕਿਹਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗੀਤ ਹੈ ਉਸ ਅਨੁਸਾਰ ਅਸੀਂ ਇਸ ਦਾ ਕੀਰਤਨ ਕਰੀਏ ਮੈਂ ਅਰਜ਼ ਕਰ ਰਿਹਾ ਸੀ ਕਿ ਭਾਰਤੀ ਸੰਗੀਤ ਔਰ ਵਿਸ਼ਵ ਸੰਗੀਤ ਦੇ ਵਿੱਚ ਬਹੁਤ ਸਾਰੇ ਸਕੂਲਸ ਆਫ ਮਿਊਜ਼ਿਕ ਨੇ ਬਹੁਤ ਸਾਰੇ ਘਰਾਣੇ ਨੇ ਕੋਈ ਗਵਾਲੀਅਰ ਘਰਾਣਾ ਹੈ ਕੋਈ ਕਰਾਨਾ ਘਰਾਣਾ ਹੈ ਕੋਈ ਆਗਰਾ ਘਰਾਣਾ ਹੈ ਪਰ ਸਾਡੇ ਗੁਰੂ ਘਰ ਦੇ ਵਿੱਚ ਵੀ ਗੁਰੂ ਕਾਲ ਤੋਂ ਹੀ ਜਿਹੜੀਆਂ ਦੋ ਮੇਨ ਸਟ੍ਰੀਮਸ ਨੇ ਕਰਬਾਬੀਆਂ ਦੀ ਕੀਰਤਨ ਦੀ ਸਟ੍ਰੀਮ ਔਰ ਦੂਸਰੀ ਗੁਰਸਿੱਖ ਕੀਰਤਨੀਆਂ ਦੀ ਜਿਹੜੀ ਸਟ੍ਰੀਮ ਸੀ ਉਹ ਦੋਨੋਂ ਹੀ ਸ਼ਬਦ ਕੀਰਤਨ ਕਰ ਰਹੀਆਂ ਨੇ ਔਰ ਅੱਜ ਅਸੀਂ ਵੇਖਦੇ ਹਾਂ ਕਿ ਕੀਰਤਨੀਆਂ ਦੇ ਬਹੁਤ ਸਾਰੇ ਘਰਾਣੇ ਪੰਜਾਬੀ ਯੂਨੀਵਰਸਿਟੀ ਵੱਲੋਂ ਅਸੀਂ ਜਿੱਥੇ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਉੱਥੇ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਉਹ ਸਾਰੇ ਔਰ ਸਾਡੀਆਂ ਜਿਹੜੀਆਂ ਟਕਸਾਲਾਂ ਨੇ ਦਮਦਮੀ ਟਕਸਾਲ ਬੁੱਢਾ ਜੋੜ ਟਕਸਾਲ ਉਸ ਤੋਂ ਬਾਅਦ ਤਰਨ ਤਾਰਨ ਟਕਸਾਲ ਹਰਗਨਾ ਟਕਸਾਲ ਮਸਤੂਆਣਾ ਸੰਤ ਬਾਬਾ ਅਤਰ ਸਿੰਘ ਜੀ ਦੀ ਟਕਸਾਲ ਔਰ ਜੋਧੀ ਟਕਸਾਲ ਔਰ ਇਹ ਸਾਰੀਆਂ ਟਕਸਾਲਾਂ ਨੇ ਵੀ ਆਪਣੇ ਤੌਰ ਤੇ ਗੁਰਮਤਿ ਸੰਗੀਤ ਦੀ ਇਸ ਸੰਗੀਤ ਵਿਦਿਆ ਨੂੰ ਸ਼ਬਦ ਕੀਰਤਨ ਦੀ ਇਸ ਸੰਗੀਤ ਵਿਦਿਆ ਨੂੰ ਸਿੱਖਿਆ ਸਿਖਾਇਆ ਪ੍ਰਚਾਰ ਕੀਤਾ ਔਰ ਬਹੁਤ ਸਾਰੇ ਕੀਰਤਨੀਏ ਪੈਦਾ ਕੀਤੇ ਅੱਜ ਅਸੀਂ ਵੇਖਦੇ ਹਾਂ ਕਿ ਵਿਸ਼ਵ ਦੇ ਵਿੱਚ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦੋ ਤਿੰਨ ਡਿਪਾਰਟਮੈਂਟ ਇਸ ਦਾ ਕੰਮ ਕਰ ਰਹੇ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵੀ ਉਹਨਾਂ ਨੇ ਭਾਈ ਮਰਦਾਨਾ ਚੇਅਰ ਅਸਟੈਬਲਿਸ਼ ਕੀਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਗੁਰਮਤਿ ਸੰਗੀਤ ਇੰਪਲੀਮੈਂਟ ਹੋ ਚੁੱਕਾ ਹੈ ਔਰ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਤੱਕ ਜਿਹੜੇ ਨੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਇਸ ਵੇਲੇ 36 ਵਿਦਿਆਰਥੀਆਂ ਨੇ PhD ਕੀਤੀ ਹੈ PhD ਜਿਹੜੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਹੁੰਦੀ ਹੈ ਔਰ ਉਹਦੇ ਵਿੱਚ ਦੋ ਅਮੈਰੀਕਾ ਤੋਂ ਫੁੱਲ ਬ੍ਰਾਈਟ ਸਕਾਲਰਸ਼ਿਪ ਲੈ ਕੇ ਵੀ ਸਾਡੇ ਕੋਲ ਪੰਜਾਬ ਵਿੱਚ PhD ਕਰਕੇ ਆਏ ਨੇ ਸੋ ਸ਼ਬਦ ਕੀਰਤਨ ਦੀ ਇਹ ਵਿਦਿਆ ਕੇਵਲ ਤੇ ਕੇਵਲ ਗੁਰੂ ਘਰਾਂ ਵਿੱਚ ਹੀ ਸੀਮਤ ਨਹੀਂ ਸਗੋਂ ਸਾਰੇ ਵਿਸ਼ਵ ਦੇ ਵਿੱਚ ਇੱਕ ਸੰਗੀਤ ਪਰੰਪਰਾ ਦੇ ਤੌਰ ਤੇ ਵੀ ਪ੍ਰਫੁੱਲਤ ਹੋ ਰਹੀ ਹੈ ਔਰ ਅੱਜ ਅਸੀਂ ਵੇਖਦੇ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਵਿਸ਼ਵ ਸੰਗੀਤ ਦੇ ਵਿੱਚ ਗੁਰਮਤਿ ਸੰਗੀਤ ਨੂੰ ਸਿੱਖਾਂ ਦੀ ਜਿੱਥੇ ਇੱਕ ਵੱਖਰੀ ਪਛਾਣ ਹੈ ਵੱਖਰੀ ਹੋਂਦ ਹੈ ਵੱਖਰੀ ਹਸਤੀ ਹੈ ਸਾਡੀਆਂ ਕਲਾਵਾਂ ਵੀ ਵੱਖਰੀਆਂ ਨੇ ਸਾਡਾ ਆਰਕੀਟੈਕਟ ਵੱਖਰਾ ਹੈ ਸਾਡੇ ਸਾਜ਼ ਵੱਖਰੇ ਨੇ ਸਾਡੇ ਸ਼ਸਤਰ ਵੱਖਰੇ ਨੇ
और साडे राग वखरे ने और साडियां गायन शैलियां वखरियां ने साडे गाउण वजाउण दा ढंग वखरा है साडे घराणे संगीत दे वखरे ने और उन्हां घराणियां विच असी 10-11 घराणियां नूं फैलोशिप दे के मानता दे चुके हैं और ताकि साडे गुरमत संगीत दे घराणियां नूं सारे जाण सकण। इत्थे भी तुसी वेखदे हो कि इस गुरु घर दे विच तुसी अगर वेखोगे ते असी भी आके कीर्तन करदे हां असी किसी होर घराने संबंध रखते हैं और जो सिखी विद्या सीना बसीना उसका गायन करते हैं और इस तो बाद बाकी जेडे कीर्तनियां आते हैं वह भी अपने ढंग गायन करते हैं। हुणे ही मेरे वीर निर्मल सिंह जी सूरा अपने ढंग गायन करके गए ने प्रोफेसर दलबीर सिंह जी गायन करनगे और बाकी दे कीर्तनिए भी आप अपने घराणियां की गायकी जो कीर्तन की जो उन्होंने दात प्राप्त हुई उसका प्रचार प्रसार करते हैं। यह सारी विद्या संभालना बड़ा जरूरी है अगर असी अपनी अगली जनरेशन नू सारे राग ये सारिया गायन शैलियां सारे साज ना सिखाए तो बाकी जिवें साडियां विरासतां जिहड़ियां ने वह लोप हो गई। उस तरह यह संगीत ते कीर्तन की विद्या भी फिल्मी धुना और जिहड़ियां बाकी सुगम धुना ने उन्हां विच गुआच जाएगी और साडे हथ कुछ नहीं रहेगा। सो मेरी तुहानू इल्तजा है बेनती है कि इस प्रोग्राम नूं वध तों वध सहयोग दिओ अपने बच्चों वध तों वध राग सिखाओ वध तों वध साज सिखाओ शब्द कीर्तन दे लड़ लाओ उस नाल गुरमुखी भी सीखणगे गुरबाणी भी सीखणगे शब्द का कीर्तन भी सीखणगे साज भी सीखणगे ताल भी सीखणगे सूखम भी होणगे जहनी तौर ते दिमागी तौर ते वह होर ज्यादा जिहड़े ने उन्हां दे बेन शार्प होणगे। इह म्यूजिक नहीं मैं नहीं कह रहा इह साइकोलॉजी वाले और सारे लोग कह रहे ने कि यह बड़ी वड्डी कला है जो बच्चों नूं डिसिप्लिन रखती है और बच्चों नूं अपनी विरासत नाल जोड़ती है रूहानी तौर पर भी मानसिक तौर पर भी और इहदे नाल असीं वड्डे होवांगे। मैं इस गुरु ज्यादा समा नहीं लवांगा बहुत सारा प्रोग्राम अजे इत्थे होना है। मैं तुहानूं सारयां नूं एक बार बेनती करदा कि गुरु के संगीत की राखी के लिए गुरु के संगीत नूं सुरक्षित रखने लिए जो भी जिथे भी कोई गुरसिख उपराला कर रहा जिथे भी कोई कमेटी उपराला कर रही है उस नूं सहयोग दिओ क्योंकि बड़ी सूखम कला है और बड़ी तपस्या करनी पैंदी है साधना करनी पैंदी है। साडे कीर्तनियां ने बहुत साधना की है बच्चे भी बहुत साधना करते हैं एक शब्द नूं तैयार करन दे लई किन्ने आवर्स लग जांदे ने और किन्नियां मुश्किलां दे नाल पेरेंट्स अपने बच्चों लैके आते हैं ताकि विद्या जिहड़ी है इस तरह ही प्रफुल्लित हो सके विकसित हो सके। इस विच बहुत सारे महापुरखों का बहुत सारे साडियां संप्रदावां का टकसालों का सारिया का योगदान है यूनिवर्सिटीज का योगदान है और तुहाडा सहयोग सानू लोड़ींदा है। इस करके बैठ के तुसी सांझ पाया करो 31 रागां दे नाल राग प्रकारां नाल साजां नाल और मैं चाहांगा कि इस गुरु घर की जो प्राप्ति है कि इन्होंने गुरमत संगीत नूं प्रफुल्लित करन लई विशेष प्रोग्राम उलीके ने अज बसंत दा दरबार होना है क्योंकि बसंत दी रुत्त है मल्हार विच मल्हार दे सावण दे महीने विच मल्हार रागां दा गायन करवांदे ने इस गल लई इन्हां दी प्रशंसा कीती जाए और तुहाडे वल्लों जिन्ना सहयोग मिलेगा उन्ने ही चढ़दी कला विच प्रोग्राम होणगे। इक जयकारा इस गुरु घर लई इत्थों दे टीचर्स लई इन्हां बच्चियां दे लई जिहड़े बहुत मेहनत करते ने अपनी पढ़ाई दे नाल नाल तुहाडा हुंगारा सानू मिलेगा ते असी होर कारज करांगे और गुरु दे संगीत गुरमत संगीत लई जो असी प्रोग्राम उलीके ने उन्हां नूं सफलता मिलेगी। जकारा और उसकी आवाज तो ही मैं थोड़ा जिहा महसूस करांगा कि तुसी सानू किन्ना उत्साह दिंदे हो। जकारा मैं ही बुलांदा पर आवाज तुहाडी मेरे तो बहुत बुलंद होनी चाहीदी है। बोले सो निहाल होंदिया भुला चुका दी खिमा जी फतेह दी सांझ करो। वाहिगुरू जी का खालसा वाहिगुरू जी की फतेह।

0: ਮੇਰੀ ਬਣੀ ਬਣੀ
1: ਬਣੀ ਬਣੀ
0: ਹੁਣ ਇਹਨੇ ਅੱਗੇ ਛੱਡ

Thank you.

Thank you.

ಸೀತಾರಾಮನ್ ಮೇಲೆ ಆಗ

Thank you.

Thank you.

Yeah.

you have to make

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤਨਾ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਪੂਰੀ ਸੁਣਾਈ ਪੈ ਰਹੀ ਸੀ। ਸੋ ਇਹਦਾ